ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਸਾਰੇ ਗੁਰੂ ਸਾਹਿਬਾਨ, ਸਾਰੀ ਨਾਨਕ ਜੋਤ ਸਾਨੂੰ ਅੰਮ੍ਰਿਤ ਦੀ ਇੰਪੋਰਟੈਂਸ ਬਾਰੇ, ਅੰਮ੍ਰਿਤ ਦੇ ਮਹੱਤਵ ਬਾਰੇ ਦੱਸ ਰਹੇ ਨੇ।

ਕਈ ਵਾਰੀ ਮਨ ਵਿੱਚ ਆਉਂਦਾ ਹੈ ਕਿ ਬਾਣੀ ਨਾਲ ਆਂਤਰਿਕ ਯਾਤਰਾ ਕਰੀਏ ਕਿ ਆ ਜੋ ਬਾਹਰੀ ਸਾਡਾ ਭੇਖ ਹੈ ਇਸ ਨਾਲ ਜੁੜੀਏ। ਬੜਾ ਵੱਡਾ ਕੰਟਰਾਸਟ ਸਾਨੂੰ ਨਜ਼ਰ ਆਉਂਦਾ ਦੋਵਾਂ ਦੇ ਵਿੱਚ, ਪਰ ਜਦੋਂ ਬਾਣੀ ਸਾਡੀ ਸਾਡੀ ਕਪਟ ਖੋਲਦੀ ਹੈ, ਕਪਾਟ ਖੋਲਦੀ ਹੈ, ਕਪਟ ਨਹੀਂ ਕਪਾਟ, ਉਸ ਵੇਲੇ ਪਤਾ ਲੱਗਦਾ ਕਿ ਸਾਰਾ ਇੱਕ ਕੰਟੀਨਿਊਟੀ ਦੇ ਵਿੱਚ ਹੈ। ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਗੁਰੂ ਅੰਗਦ ਪਾਤਸ਼ਾਹ ਫਰਮਾ ਰਹੇ ਨੇ, ਗੁਰੂ ਅਰਜਨ ਪਾਤਸ਼ਾਹ ਫਿਰ ਫਰਮਾਉਣਗੇ, ਗੁਰੂ ਰਾਮਦਾਸ ਪਾਤਸ਼ਾਹ ਤੇ ਸਵੇਰੇ ਹੀ ਲੱਗ ਜਾਂਦੇ ਨੇ ਆਸਾ ਦੀ ਵਾਰ, ਹਰ ਅੰਮ੍ਰਿਤ ਭਿੰਨੇ ਆਸਾ ਦੀ ਵਾਰ ਵਿੱਚ ਅਸੀਂ ਸਾਰੇ ਗਾਇਨ ਕਰਦੇ ਹਾਂ। ਔਰ ਫਿਰ ਇੱਕ ਟ੍ਰਾਂਸਫਰਮੇਸ਼ਨ ਗੁਰੂ ਗੋਬਿੰਦ ਸਿੰਘ ਦਸਮ ਪਾਤਸ਼ਾਹ ਤੱਕ ਆ ਕੇ ਹੁੰਦੀ ਹੈ। ਸੋ ਉਸ ਰੰਗ ਤੱਕ ਪਹੁੰਚਦਿਆਂ ਨਿਤਰੇ ਤੇ ਕੇਵਲ ਪੰਜ ਹੀ ਸੀ ਨਾ, ਹਜ਼ਾਰਾਂ ਦੇ ਇਕੱਠ ਦੇ ਵਿੱਚੋਂ ਸਾਰੇ ਨਹੀਂ ਸੀ ਆਏ, ਉਸ ਦੇ ਰੰਗ ਵਿੱਚ ਰੰਗੇ ਹੋਏ। ਉਸ ਮੰਜ਼ਿਲ ਤੱਕ ਪਹੁੰਚਣ ਦੇ ਲਈ ਸਾਨੂੰ ਗੁਰੂ ਪਾਤਸ਼ਾਹ ਫਰਮਾ ਰਹੇ ਨੇ, ਕੌਣ ਜਿਨ੍ਹਾਂ ਦੇ ਅਸੀਂ ਪੁਰਬ ਮਨਾ ਰਹੇ ਹਾਂ, ਜਿਹੜੇ ਗੁਰੂ ਨਾਨਕ ਦੇ ਸੰਗ ਲੱਗ ਕੇ, ਉਹਨਾਂ ਦੇ ਅੰਗ ਲੱਗ ਕੇ ਅੰਗਦ ਹੋ ਗਏ। ਲੈਣੇ ਤੋਂ ਅੰਗਦ ਤੱਕ ਦਾ ਸਫ਼ਰ ਅਸੀਂ ਸਾਰਿਆਂ ਨੇ ਤੈਅ ਕਰਨਾ, ਔਰ ਕਿਵੇਂ ਕਰਨਾ? ਬਾਣੀ ਦੀਆਂ ਪੈੜਾਂ, ਬਾਣੀ ਦੇ ਸਟੈਪਸ ਦੇ ਉੱਤੇ ਚੱਲ ਕੇ। ਨਾਨਕ ਅੰਮ੍ਰਿਤ ਮਨੈ ਮਾਹੇ, ਬਾਹਰੀ ਰਿਚੁਅਲ ਕਰਦਿਆਂ ਕਰਦਿਆਂ ਕਈ ਵਾਰੀ ਅਸੀਂ ਮਨ ਦੀ ਖੇਡ ਨੂੰ ਭੁੱਲ ਜਾਂਦੇ ਹਾਂ, ਪਰ ਗੁਰੂ ਪਾਤਸ਼ਾਹ

ਗੁਰੂ ਪਿਆਰੀ ਸਾਧ ਸਿੰਘ ਜੀ ਆਪ ਜੀ ਦਾ ਸ਼ੁਕਰ ਹੈ ਕਿ ਜੁਗੋ ਜੁਗੋ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਹਜ਼ੂਰੀ ਦੇ ਵਿੱਚ ਆਪ ਸਭ ਨੇ ਸਾਨੂੰ ਅਸੀਸ ਪ੍ਰਦਾਨ ਕੀਤੀ ਹੈ। ਪ੍ਰਬੰਧਕਾਂ ਦੇ ਵੀ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਨੇ ਅਵਸਰ ਦਿੱਤਾ। ਆਪ ਸਭ ਨੂੰ ਕੋਟਾਨ ਕੋਟ ਮੁਬਾਰਕ ਹੈ ਗੁਰੂ ਅੰਗਦ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਦੀਆਂ।

ਸਤਨਾਮ ਵਾਹਿਗੁਰੂ ਸਾਹਿਬ ਜੀਓ, ਸਤਨਾਮ ਵਾਹਿਗੁਰੂ ਸਾਹਿਬ ਜੀਓ। ਹਰ ਯੁਗ ਯੁਗ ਭਗਤ ਉਪਾਇਆ, ਪੈਜ ਰੱਖਦਾ ਆ ਰਾਮ ਰਾਜੀ। ਹਰ ਨਾਖਸ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਚਰਾਇਆ। ਅਹੰਕਾਰੀਆਂ ਨਿੰਦਕਾਂ ਪਿੱਠ ਦੇ, ਨਾਮ ਦੇਵ ਮੁਖ ਲਾਇਆ। ਜਨ ਨਾਨਕ ਐਸਾ ਹਰ ਸੇਵਿਆ, ਅੰਤ ਲਏ ਚੜਾਇਆ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਸਲੋਕ ਮਹੱਲਾ ਪਹਿਲਾ। ਦੁਖ ਦਾਰੂ ਸੁਖ ਰੋਗ ਭਇਆ, ਜਾ ਸੁਖ ਤਾਮ ਨ ਹੋਈ। ਤੂੰ ਕਰਤਾ ਕਰਣਾ ਮੈਂ ਨਾਹੀ, ਜਾ ਹੋਂ ਕਰੀ ਨ ਹੋਈ। ਬਲਿਹਾਰੀ ਕੁਦਰਤ ਵਸਿਆ, ਤੇਰਾ ਅੰਤ ਨ ਜਾਈ ਲਖਿਆ ਰਹਾਉ। ਜਾਤ ਮਹਿ ਜੋਤ, ਜੋਤ ਮਹਿ ਜਾਤਾ, ਅਕਲ ਕਲਾ ਭਰਪੂਰ ਰਹਿਆ। ਤੂੰ ਸੱਚਾ ਸਾਹਿਬ ਸਿਫਤ ਸਵਾਲਿਓ, ਜਿਨ ਕੀਤੀ ਸੋ ਪਾਰ ਪਇਆ। ਕਹੁ ਨਾਨਕ ਕਰਤੇ ਕੀਆਂ ਬਾਤਾਂ, ਜੋ ਕਿਛ ਕਰਨਾ ਸੋ ਕਰ ਰਹਿਆ। ਸੋ ਦਰ ਰਾਗ ਆਸਾ ਮਹੱਲਾ ਪਹਿਲਾ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਸੋ ਦਰ ਤੇਰਾ ਕਿਹਾ, ਸੋ ਘਰ ਕਿਹਾ। ਜਿਤ ਬਹਿ ਸਰਬ ਸੰਭਾਲੇ, ਵਾਜੇ ਤੇਰੇ ਨਾਦ ਅਨੇਕ ਸੰਖਾ। ਕੀਤੇ ਤੇਰੇ ਵਾਵਨ ਹਾਰੇ, ਕੀਤੇ ਤੇਰੇ ਰਾਗ ਭਰੀ ਸਿਉਂ ਕਹੀਐ। ਕੀਤੇ ਤੇਰੇ ਗਾਵਨ ਹਾਰੇ, ਗਾਵਨ ਤੁਧਨੋ ਪਵਨ ਪਾਣੀ ਬੈਸੰਤਰ। ਗਾਵੈ ਰਾਜਾ ਧਰਮ ਦੁਆਰੇ, ਗਾਵਨ ਤੁਧਨੋ ਚਿਤ ਗੁਪਤ ਲਿਖ ਜਾਣਨ। ਲਿਖ ਲਿਖ ਧਰਮ ਵਿਚਾਰੇ, ਗਾਵਨ ਤੁਧਨੋ ਈਸ਼ਰ ਬ੍ਰਹਮਾ ਦੇਵੀ, ਸੋਹਨ ਤੇਰੇ ਸਦਾ ਸੁਆਰੇ। ਗਾਵਨ ਤੁਧਨੋ ਇੰਦ੍ਰ ਇੰਦਰਾਸਣ ਬੈਠੇ, ਦੇਵ ਤਿਆਦਰ ਨਾਲੇ। ਗਾਵਨ ਤੁਧਨੋ ਸਿੱਧ ਸਮਾਧੀ ਅੰਦਰ, ਗਾਵਨ ਤੁਧਨੋ ਸਾਧ ਵਿਚਾਰੇ। ਗਾਵਨ ਤੁਧਨੋ ਜਤੀ ਸਤੀ ਸੰਤੋਖੀ, ਗਾਵਨ ਤੁਧਨੋ ਵੀਰ ਕਰਾਰੇ। ਗਾਵਨ ਤੁਧਨੋ ਪੰਡਿਤ ਪੜਨ ਰਖੀਸੁਰ, ਜੁਗ ਜੁਗ ਵੇਦਾਂ ਨਾਲੇ।

ਕਹਾਉ। ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ, ਗਿਆਨੀ ਧਿਆਨੀ ਗੁਰ ਗੁਰਹਾਈ, ਕਹਿਣ ਨਾ ਜਾਈ ਤੇਰੀ ਤਿਲ ਵਡਿਆਈ। ਸਭ ਸਤ ਸਭ ਤਪ ਸਭ ਚੰਗਿਆਈਆਂ, ਸਿੱਧਾਂ ਪੁਰਖਾਂ ਕੀਆਂ ਵਡਿਆਈਆਂ, ਤੁਦ ਬਿਨ ਸਿੱਧੀ ਕਿਨੈ ਨਾ ਪਾਈਆ, ਕਰਮ ਮਿਲੈ ਨਾ ਹੀ ਠਾਕ ਰਹਾਈਆ।

ਨਾਨਕ ਸੱਚ ਸੁਵਾਰਨ ਹਾਰਾ। ਆਸਾ ਮਹੱਲਾ ਪਹਿਲਾ, ਆਖਾ ਜੀਵਾ ਵਿਸਰੈ ਮਰ ਜਾਊ, ਆਖਣ ਔਖਾ ਸਾਚਾ ਨਾਊ। ਸਾਚੇ ਨਾਮ ਕੀ ਲਾਗੈ ਭੂਖ, ਪੁੱਤ ਭੁੱਖੈ ਖਾਈ ਚਲੀਐ ਦੁਖ। ਸੋ ਕਿਉਂ ਵਿਸਰੈ ਮੇਰੀ ਮਾਏ, ਸਾਚਾ ਸਾਹਿਬ ਸਾਚੈ ਨਾਇ ਰਹਾਉ। ਸਾਚੇ ਨਾਮ ਕੀ ਤਿਲ ਵਡਿਆਈ, ਆਖ ਥੱਕੇ ਕੀਮਤ ਨਹੀਂ ਪਾਈ। ਜੇ ਸਭ ਮਿਲ ਕੇ ਆਖਣ ਪਾਹੇ, ਵੱਡਾ ਨਾ ਹੋਵੇ ਘਾਟ ਨਾ ਜਾਏ। ਨਾ ਉਹ ਮਰੈ ਨਾ ਹੋਵੇ ਸੋਗ, ਦੇਦਾਰ ਹੈ ਨਾ ਚੁੱਕੈ।

ਬਾਤ ਜਿਨ ਦਿਨ ਕਰਕੇ ਕੀਤੀ ਰਾਤ ਖਸਮ ਵਿਸਾਰਹਿ ਤੇ ਕਮਜਾਤ ਨਾਨਕ ਨਾਵੈ ਬਾਜ ਸਨਾਤ ਰਾਗ ਗੁਜਰੀ ਮਹੱਲਾ ਚੌਥਾ ਹਰ ਕੇ ਜਨ ਸਤਿਗੁਰ ਸਤਿਪੁਰਖਾ ਬਿਨੋ ਕਰੋ ਗੁਰਪਾਸ ਹਮ ਕੀਰੇ ਕਿਰਮ ਸਤਿਗੁਰ ਸਰਣਾਈ ਕਰ ਦਇਆ ਨਾਮ ਪ੍ਰਗਾਸ।

ਆਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ ਰਹਾਉ ਜਨਨ ਪਿਤਾ ਲੋਕ ਸੁਤ ਬਨਤਾ ਕੋਏ ਨ ਕਿਸ ਕੀ ਧਰਿਆ ਸਿਰ ਸਿਰ ਰਿਜਕ ਸੰਭਾਹੇ ਠਾਕੁਰ ਕਾਹੇ ਮਨ ਭਉ ਕਰਿਆ ਊੜੇ ਊੜਾ ਵੈ ਸਹਿ ਕੋਸਾ ਤਿਸ ਪਾਛੈ ਬਚਰੇ ਛਰਿਆ ਤਿਨ ਕਵਨ ਖਲਾਵੈ ਕਵਨ ਚੁਗਾਵੈ ਮਨ ਮਹਿ ਸਿਮਰਨ ਕਰਿਆ ਸਭ ਨਿਧਾਨੁ ਦਸ ਅਸ਼ਟ ਸਿਧਾਨੁ ਠਾਕੁਰ ਕਰ ਕਲ ਧਰਿਆ ਜਨ ਨਾਨਕ ਬਲ ਬਲ ਸਦ ਬਲ ਜਾਈਐ ਤੀਰੰਤ ਨ ਪਾਰਾ ਵਰਿਆ ਰਾਗ ਆਸਾ ਮਹੱਲਾ ਚੌਥਾ ਸੋ ਪੁਰਖ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮਾ ਅਗਮ ਅਪਾਰਾ ਸਭ ਧਿਆਵਹਿ ਸਭ ਧਿਆਵਹਿ ਤੁਦ ਜੀ ਹਰ ਸੱਚੇ ਸਿਰਜਣ ਹਾਰਾ ਸਭ ਜੀ ਤੁਮਾਰੇ ਜੀ ਤੂੰ ਜੀਆਂ ਕਾ ਦਾਤਾਰਾ ਹਰ ਧਿਆਵੋ ਸੰਤੋ ਜੀ ਸਭ ਦੁੱਖ ਵਿਸਾਰਨ ਹਾਰਾ ਹਰੇ ਆਪੇ ਠਾਕੁਰ ਹਰੇ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰ ਇੱਕ ਪੁਰਖ ਸਮਾਣਾ ਇੱਕ ਦਾਤੇ ਇੱਕ ਪੇਹਾਰੀ ਜੀ ਸਭ ਤੇਰੇ ਚੋਜ ਵਿਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤੁਦ ਬਿਨ ਅਵਰ ਨ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਵਖਾਣਾ ਜੋ ਸੇਵਹਿ ਜੋ ਸੇਵਹਿ ਤੁਧ ਜੀ ਜਨ ਨਾਨਕ ਤਿਨ ਕੁਰਬਾਣਾ ਹਰ ਧਿਆਵਹਿ ਹਰ ਧਿਆਵਹਿ ਤੁਧ ਜੀ ਸੇ ਜਨ ਜੁਗਮਹਿ ਸੁਖਵਾਸੀ ਸੇ ਮੁਕਤ ਭਏ ਜਿਨ ਹਰ ਧਿਆਇਆ ਜੀ ਤਿਨ ਟੂਟੀ ਜਮਕੀ ਫਾਸੀ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਸਲਾਹਨ ਤੁਧ ਜੀ ਹਰ ਅਨਿਕ ਅਨੇਕ ਅਨੰਤਾ

ਹੋਲੀ ਮਹੱਲਾ ਤੀਜਾ ਆਨੰਦ ਇੱਕੋ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਪਾਇਆ ਮੇਰੀ ਮਾਈ ਸਤਿਗੁਰੂ ਮੈਂ ਪਾਇਆ ਸਤਿਗੁਰ ਤਾ ਪਾਇਆ ਸਹਿਜ ਛੇਤੀ ਮਨ ਵਜੀਆਂ ਵਾਧਾਈਆਂ ਰਾਗ ਰਤਨ ਪਰਿਵਾਰ ਭਰੀਆਂ ਸ਼ਬਦ ਗਾ ਬਣਿਆਈਆਂ ਸ਼ਬਦੋ ਤਾਂ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਇਹ ਮਨ ਮੇਰੇ ਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਅੰਗੀਕਾਰ ਹੋ ਕਰੇ ਤੇਰਾ ਕਾਰਜ ਸਭ ਸਵਾਰਨਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰੇ ਘਰਤਾ ਤੇਰਾ ਸਭ ਕਿਛ ਹੈ ਜਿਸ ਦੇ ਹੇ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾ ਮਨ ਵਸਾਵੇ ਨਾਮ ਜਿਨ ਕਹਿ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰੇ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮੇ ਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਇੱਟਹੁ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਜਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੂਤ ਦਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕੌਸੇ ਨਾਮ ਹਰ ਕਹਿ ਲਾਗੇ ਕਹਿ ਨਾਨਕ ਤੈ ਸੁਖ ਹੋਆ ਤਿਤ ਕਰ ਅਨਹਦ ਵਾਜੇ ਅਨਦ

ਪਿਓਈ ਤਰਸ ਪਿਆ ਮਿਹਰਾਮਤ ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾ ਮਿਲੈ ਤਾਂ ਜੀਵਾਂ ਤਨ ਮਨ ਥੀਵੈ ਹਰਿਆ ਪੌੜੀ ਤਿੱਥੈ ਤੂੰ ਸਮਰੱਥ ਜਿੱਥੈ ਕੋਈ ਨਾਹੇ ਉਥੈ ਤੇਰੀ ਰੱਖ ਅਗਨੀ ਉਦਰ ਮਾਹੇ ਸੁਣ ਕੈ ਜਮ ਕੇ ਦੂਤ ਨਾਏ ਤੇਰੈ ਛੱਡ ਜਾਹੇ ਪਉ ਜਿਲ ਵਿਖਮਸ ਗਾਹੋ ਗੁਰ ਸ਼ਬਦੀ ਪਾਰ ਪਾਹੇ ਜਿਨ ਕੋ ਲੱਗੀ ਪਿਆਸ ਅੰਮ੍ਰਿਤ ਸੇ ਖਾਹੇ ਕਲ ਮਹਿ ਇਹੋ ਪੁੰਨ ਗੁਣ ਗੋਬਿੰਦ ਗਾਹੇ ਸਭ ਸਹਿਨੋ ਕਿਰਪਾਲ ਸੰਭਾਲੇ ਸਾਹੀ ਸਾਹੀ ਬਿਰਤਾ ਕੋਈ ਨਾ ਜਾਏ ਜੇ ਆਵੈ ਤੁਦਿਆਹੀ ਸਲੋਕ ਮਹੱਲਾ ਪੰਜਵਾਂ ਅੰਤਰ ਗੁਰ ਆਰਾਧਨਾ ਜਿਹਵਾ ਜਪ ਗੁਰ ਨਾਉ ਨੇਤਰੀ ਸਤਿਗੁਰ ਪੇਖਣਾ ਸ੍ਰਵਣੀ ਸੁਣਨਾ ਗੁਰ ਨਾਉ ਸਤਿਗੁਰ ਸੇਤੀ ਰੱਤਿਆ ਦਰਗਹਿ ਪਾਈਐ ਠਾਉ ਕਹੁ ਨਾਨਕ ਕਿਰਪਾ ਕਰੇ ਜਿਸਨੂੰ ਇਹ ਵੱਥ ਦੇ ਜਗ ਮੈਂ ਉੱਤਮ ਕਾਢੀ ਹੈ ਵਿਰਲੇ ਕੇਈ ਕੇ ਮਹੱਲਾ ਪੰਜਵਾਂ ਰੱਖੇ ਰੱਖਣ ਹਾਰਾ ਪੁਵਾਰਿਅਨ

ਸਤਸੰਗਤ ਜੀ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸਿਵ ਪਾਚੇ ਦਸਵੀਂ ਪ੍ਰਥਮ ਭਗਵਤੀ ਸਵਰ ਕਹੇ ਗੁਰੂ ਨਾਨਕ ਲਈ ਪਿਆਏ ਪਰੰਕਿਤ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਹਾਇ ਅਰਜਨ ਹਰਗੋਬਿੰਦ ਸਿਮਰ ਸ੍ਰੀ ਹਰ ਰਾਏ ਸ੍ਰੀ ਹਰ ਕ੍ਰਿਸ਼ਨ ਤਿਆਈ ਚ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਾਰਨ ਉਹਨਾਂ ਦੇ ਆਵਤਾ ਹੈ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹ ਦੇ ਪੁੱਤਰਾਤਮ ਸਰੂਪ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ ਦਰ ਦਾ ਧਿਆਨ ਕਰਕੇ ਖਾਲਸਾ ਤੇ ਬੋਲੋ ਜੀ ਵਾਹਿਗੁਰੂ ਮਹਾਰਾਜ ਆਪ ਜੀ ਦੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ ਚਾਲੀ ਮੁਕਤੇ ਹੱਡੀਆਂ ਜੱਪੀਆਂ ਤੱਪੀਆਂ ਜਿਹਨਾਂ ਨਾਮ ਜਪਿਆ ਵੰਡ ਛਕਿਆ ਦੇਈ ਚਲਾਈ ਤੇ ਵਾਹਿ ਦੇਖ ਨਿੜ ਕੀਤਾ ਤੁਹਾਨੂੰ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਜਿੰਨਾ ਸਿੰਘਾਂ ਸਿੰਘਣੀਆਂ ਧਰਮ ਹੇ ਸੀ ਦਿੱਤੇ ਬੰਦ ਬੰਦ ਕਰਵਾਏ ਕੋਪਰੀਆਂ ਲਵਾਈਆਂ ਚਰਖੜੀਆਂ ਤੇ ਚੜੇ ਆਰ ਨਾ ਚਲਾਏ ਗਏ ਗੁਰਦੁਆਰੇ ਸਿਆਹ ਵਾਸਤੇ ਕੁਰਬਾਨੀਆਂ ਕੀਤੀਆਂ ਧਰਮ ਨੇ ਆਰਿਆ ਸੀ ਕਿਸੇ ਦੇ ਕੇਸਾਂ ਸਾਡਾ ਸਿੰਘ ਨਿਭਾਇਆ ਤਿੰਨਾਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਅਸਲ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚੇਤਾ ਹੈ ਚਿਤ ਆਵਣ ਕਾ ਸਤਿਕਾਰ ਸਰਬ ਸੁੱਖ ਹੋਵੇ ਜਹਾਂ ਜਹਾਂ ਗੁਰੂ ਖਾਲਸਾ ਸਾਹਿਬ ਦਾ ਰਚਾਰਿਆਇਤ ਦੇਹ ਤੇ ਕਿ ਫਤਿਹ ਬਿਰਧ ਕੀ ਪਹਿਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਚੰਡੇ ਬੂੰਗੇ ਜੁਗ ਜੁਗ ਅਟਲ ਧਰਮ ਕਹਿ ਜੈਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪੱਤ ਕੇ ਰੱਖੇ ਆਪ ਵਾਹਿਗੁਰੂ ਗੁਰੂ ਗੋਬਿੰਦ ਮਹਾਰਾਜ ਪੰਥ ਸਦਾ ਸਹਿਜ ਦੇ ਤਾਜ ਜੀ ਗੁਰਦੁਆਰਾ ਨਨਕਾਣਾ ਸਾਹਿਬ ਪੰਜਾ ਸਾਹਿਬ ਹੋਰ ਗੁਰਦੁਆਰੇ ਗੁਰਧਾਮ ਜਿਹਨਾਂ ਤੋਂ ਆਪ ਦੇ ਪੰਥ ਨੂੰ ਛੋੜਿਆ ਗਿਆ ਹੈ ਉਹਨਾਂ ਦੇ ਖੁੱਲੇ ਦਰਸ਼ਨ ਦਿਹਾਰ ਤੇ ਸਿਆਸ ਮਾਰ ਦਿੱਤਾ ਆਪਣੇ ਖਾਲਸਾ ਜੀ ਨੂੰ ਬਖਸ਼ਿਓ ਇਹ ਨਿਉਟਿਆਂ ਦੀ ਓਟ ਗੁਰੂ ਨਿਆਸਰਿਆਂ ਦੇ ਆਸਰੇ ਗੁਰੂ ਧੰਨ ਧੰਨ ਗੁਰੂ ਗ੍ਰੰਥ ਦਾ ਦੋਏ ਕਰ ਜੋੜ ਕਰੋ ਅਰਦਾਸ ਤੁਧ ਭਾਵੇ ਤਾਂ ਨਿਰਾਸ ਇਹ ਗੁਰੂ ਮਹਾਰਾਜ ਜੀ ਆਪਦੇ ਚਰਨ ਕਰਨਾ ਅਰਦਾਸ ਦਿੱਤਾ ਜੀ ਆਪਨੇ ਬਖਸ਼ਿਸ਼ ਕੀਤੀ ਆਪਦੇ ਚਰਨਾਂ ਪਿੱਤਰ ਗੁਰਬਾਣੀ ਸੁਖਮਨੀ ਸਾਹਿਬ ਦੇ ਸਬੂਨ ਪਾੜ ਦਿੱਤਾ ਇਸ ਵੇਲੇ ਸੰਧਿਆ ਸਮਾਂ ਜਾਣ ਕੇ ਆਪਦੇ ਚਰਨਾਂ ਸੋਧਦਾਰ ਰਹਿ ਰਾਹ ਸਾਡੇ ਪਾਠ ਕੀਤੇ ਨੂੰ ਕਿਰਪਾ ਕਰੋ ਹੋਈਆਂ ਭੁੱਲਾਂ ਚੁੱਕਾਂ ਦੀ ਮਾਫੀ ਬਖਸ਼ੋ ਪੜੀ ਹੋਈ ਬਾਣੀ ਸੋਧ ਕੇ ਸੱਚ ਖੰਡ ਪੁਰਾਣ ਕਰੋ ਬਾਣੀ ਦਾ ਭਾਵ ਸਾਰੀਆਂ ਸੰਗਤਾਂ ਦੇ ਹਿਰਦੇ ਸਾਰੀ ਕਿਰਪਾਲਤਾ ਕਰੋ ਜੀ ਅੱਗੋਂ ਤੋਂ ਸ਼ੋਧ ਤੇ ਪਿੱਤਰ ਬਾਣੀ ਚਾਰੇ ਬਲ ਬੁੱਧੀ ਬਖਸ਼ਿਸ਼ ਕਰੋ ਵੀਰ ਮਾਈ ਇਸ ਖੁਸ਼ੀ ਵਿੱਚ ਆਪ ਦੀਆਂ ਮੱਖੀਆਂ ਦਾਤਾਂ ਵਿੱਚੋਂ ਪਿੱਤਰ ਕੜਾਪ ਸ਼ਾਦੀ ਡੇਗਾਂ ਤਿਆਰ ਕਰੇ ਹਾਲ ਦਤਾਰ ਆਪ ਜੀ ਭੋਗ ਲਾਓ ਸ਼ੀਰ ਪ੍ਰਸਾਦ ਸਾਹ ਸੰਗਤ ਦੀ ਰਸਨਾ ਲਾਇਕ ਹੋਵੇ ਜੋ ਜੀ ਸਕੇ ਸਵਾਸ ਸਵਾਸ ਆਪ ਜੀ ਦਾ ਪਿੱਤਰ ਨਾਮ ਜਪੋਤਾਰ ਬਖਸ਼ਿਸ਼ ਕਰੋ ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ਼ ਕਰੋ ਸੁੱਖਾਂ ਦਾ ਪ੍ਰਕਾਸ਼ ਕਰੋ ਦੇਸ਼ ਪ੍ਰਦੇਸ਼ ਰੱਖਿਆ ਬਖਸ਼ਿਸ਼ ਕਰੋ ਜੀ ਗੁਰੂ ਜੀ ਮਨੁਹਾਰ ਆਪ ਦੀਆਂ ਬਖਸ਼ੀਆਂ ਦਾਤਾਂ ਜੋ ਨਗਰਾਂ ਤੁਰ ਸਵਾਰੀਆਂ ਪ੍ਰਵਾਨ ਕਰਨੀ ਅੱਧ ਚਰਨਾ ਸੇਵਾ ਕਰੇ ਸਾਰੇ ਪਿਆਰੀਆਂ ਸਿੰਘਾਂ ਸਿੰਘਣੀਆਂ ਨੂੰ ਤੰਦਰੁਸਤੀ ਬਖਸ਼ੋ ਚਾਟਿਕਰਾ ਬਖਸ਼ੋ ਅਤੇ ਸਦਾ ਇਸ ਤਰ੍ਹਾਂ ਆਪਣੇ ਚਰਨਾ ਸੇਵਾ ਦੀ ਭਾਵਨਾ ਬੱਚਿਆਂ ਨੂੰ ਪ੍ਰਾਪਤ ਕਰੋ ਗਰੀਬ ਨਿਵਾਜ ਖਾਲਸਾ ਪੰਥ ਸਿੱਖ ਕੌਮ ਨੂੰ ਏਕਤਾ ਸੁਆਗ ਤੇ ਆਦਿ ਬਖਸ਼ਿਸ਼ ਕਰਕੇ ਸ਼ਾਸਨ ਦੋਗ ਦਾਜ ਬਖਸ਼ੋ ਚੰਨ ਨਾ ਜੋੜੋ ਗੁਰਬਾਣੀ ਦਾ ਪਿਆਰ ਬਖਸ਼ ਦਿੱਤਾ ਹਰ ਮੈਦਾਨ ਜਵਾਨ ਫਤਿਹ ਬਖਸ਼ਣ ਦੀ ਪ੍ਰਾਪਤ ਕਰੋ ਗਰੀਬ ਨਿਵਾਜ ਜੀ ਅੰਮ੍ਰਿਤ ਵੇਲੇ ਤੋਂ ਲੈ ਕੇ ਦਰ ਤੇ ਆਈਆਂ ਸਾਫ਼ ਸਿਹਤਾਂ ਹਾਲ ਜੀ ਦਰ ਪ੍ਰਵਾਨ ਕਰੋ ਘੜੀਆਂ ਨੇ ਖਿਲਾਓ ਸਾਂਗਾਂ ਦਰ ਦੇ ਤੇਰੇ ਫੁੱਲ ਪੇਟਾ ਪ੍ਰਵਾਨ ਸ਼ੁਭਕਾਮਨਾ ਪੂਰਨ ਕਰੋ ਜੀ ਗੁਰੂ ਜੀ ਮਨੁਹਾਜ ਕਿਰਪਾ ਕਰੋ ਦੂਰ ਦਰਾਜ ਕਰਨ ਬੈਠੀਆਂ ਲਾਭ ਪਿਤਾ ਕੀਤੇ ਸ਼ਰਨ ਕਰ ਰਹੀਆਂ ਸਾਰੇ ਦਿਨ ਦੇ ਹਾਲ ਜੀ ਪ੍ਰਵਾਨ ਕਰੋ ਘੜੀਆਂ ਨੇ ਖਿਲਾਓ ਸਾਰੇ ਆਪਣੀ ਕਿਰਪਾ ਦੀ ਸੰਗਤਾਂ ਨੂੰ ਦਬਖਸ਼ੇ ਸੰਗਤਾਂ ਆਪਣੇ ਚਰਨਾਂ ਧੰਨਵਾਦ ਕਰਦੇ ਸ਼ੁਕਰੀਆ ਅਦਾ ਕਰਦੇ ਬੇਅੰਤ ਮਾਇਆ ਆਨਲਾਈਨ ਗੁਰੂ ਘਰ ਨੂੰ ਗੁਰੂ ਘਰ ਸੇਵਾ ਸੰਗਤਾਂ ਸੰਗਤਾਂ ਮਾਇਆ ਪੇਟਾ ਕਰ ਹੀ ਜਾਣਾ ਪ੍ਰਵਾਨ ਕਰੋ ਬਖਸ਼ਿਆ ਸਾਹਿਬ ਦੀਆਂ ਕਮਾਈਆਂ ਸਬਰ ਕਰੋ ਕਾਰਜ ਵਾਧੇ ਬਦਤਾ ਸਭ ਸੰਗਤਾਂ ਦੀਆਂ ਸ਼ੁਭ ਕਾਮਨਾਵਾਂ ਸਰਮਾਦਾ ਪੂਰੀਆਂ ਕਰੋ ਜੀ ਮਿਹਨਤ ਕਰਿਆਓ ਸੇਵਾ ਪ੍ਰਵਾਨ ਕਰੋ ਭੁੱਲਾਂ ਚੁੱਕਾਂ ਦੀ ਮਾਫੀ ਬਖਸ਼ੋ ਪਿੱਤਰ ਗੁਰੂ ਨਾਮ ਬਖਸ਼ਿਆ ਘਬਰਾਂ ਅੱਜ ਦੇ ਸ਼ਾਮ ਦੇ ਕਥਾ ਕੀ ਦੁਰਾਜ ਰਮਤਾ ਵਾਸਤੇ ਆਗਾ ਬਖਸ਼ੋ ਰਹਿੰਦੇ ਘਰ ਸਵਾਰ ਕੇ ਚਾਨਾ ਧਨਵਾਦ ਬਣਾਓ ਸ਼ੁੱਧ ਅਤੇ ਪਿੱਤਰ ਸੇਵਾ ਨਿਕਲਵਾ ਦਿੱਤਾ ਸਹੀ ਪਿਆਰੇ ਮੇਰੇ ਜਿਹੜਾ ਮੈਂ ਆਪਦਾ ਨਾਮ ਦਿੱਤਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਹਰਾ ਗਿਆ ਭਈ ਅਕਾਲ ਕੀ ਤਵੀ ਚਲਾਯੂ ਪੰਥ ਸਭ ਸਿੱਖਣ ਗੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਣਾਂ ਕੀ ਦੇਹ ਜੋ ਪ੍ਰਭ ਕੋ ਮਿਲ ਬੋਝ ਹੈ ਕੋਜ ਸ਼ਬਦ ਮਹਿਲ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਏ ਖਾਰ ਹੋਏ ਸਾ ਮਿਲਣਗੇ ਬਜੇ ਸ਼ਰਨ ਜੋ ਵਾਹਿਗੁਰੂ ਨਾਮ ਜਹਾਜ ਹੈ ਚੜੇ ਸਭ ਤਰੇ ਪਾ ਜੋ

0: ਸੁਨਿਹਾਲ ਸਤਿ ਸ੍ਰੀ ਅਕਾਲ
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ

ਦਾਨ ਸੰਤਰੇਨ ਜਿਹ ਲਗ ਭਵਜਲ ਤਰਨਾ।

ਭਗਤਿਹੁ ਮਨ ਠਹਿਰਾਵੈ। ਬਲਿਉ ਚਿਰਾਗ ਅੰਧਿਆਰੁ ਮਹਿ, ਸਭ ਕਲ ਉਦਰੀਕ ਨਾਮ ਧਰਮ। ਪ੍ਰਗਟ ਸਗਲ ਹਰ ਭਗਨ ਮਹਿ, ਜਨ ਨਾਨਕ ਗੁਰਪਾਰ ਬ੍ਰਹਮ। ਪ੍ਰਗਟ ਸਗਲ ਹਰ ਭਵਨ ਮਹਿ,

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੈਤ ਸ੍ਰੀ ਮਹੱਲਾ ਪੰਜਵਾਂ। ਕੋਈ ਜਨ ਹਰ ਸਿਉਂ ਦੇਵੈ ਜੋਰ, ਚਰਨ ਗਹੂੰ ਬਖੂੰ ਸੁਬਰਸਨਾ, ਦੀ ਜਹ ਪ੍ਰਾਨ ਅਕੂਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਸਤਿਕਾਰਯੋਗ ਸਤਸੰਗ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਹਾਰਾਜ ਬਖਸ਼ੀ ਕੀਤੀ ਆ ਸਕਦੇ ਹਾਂ, ਬੜੀ ਸ਼ਰਧਾ ਭਾਵਨਾ ਸਰ ਮਹਾਰਾਜ ਕੀ ਕੋਠ 'ਚ ਬੈਠ ਕੇ ਪਿੱਤਰ ਲਵਾਉਣੀ ਆਸਾ ਕੀ ਵਾਲ ਸਪੂਰਨ ਕੀਤੇ ਸਾਨੂੰ ਕੀਤੇ ਨੇ। ਸੰਧਿਆ ਸਮਾਂ ਜਾਣ ਕੇ ਸੋਦਰ ਰਾਜ ਸਾਹਿਬ ਦੇ ਪਾਠ ਸਾਨੂੰ ਕੀਤੇ ਹਨ ਸਾਰੀ। ਸਭ ਤੋਂ ਪਹਿਲਾਂ ਸਭ ਸਤਸੰਗਤਾਂ ਨੇ ਹਾਜ਼ਰੀਆਂ ਭਰ ਕੇ ਸੁਖਮਨੀ ਸਾਹਿਬ ਦੇ ਸੰਪੂਰਨ ਪਾਠ ਸਾਨੂੰ ਕੀਤੇ ਹਨ। ਸੋ ਸੰਧਿਆ ਸਮਾਂ ਜਾਣ ਕੇ ਸੋਦਰ ਰਾਜ ਸਾਹਿਬ ਦੇ ਪਾਠ ਸਾਨੂੰ ਕੀਤੇ ਨੇ। ਅਰਦਾਸ ਵਿੱਚ ਹਾਜ਼ਰੀਆਂ ਭਰੀਆਂ ਬਣਾਏ ਮਾਰੇ ਬਖਸ਼ੇ ਪਿਤਰ ਗ੍ਰਾਮ ਸਾਨੂੰ ਕੀਤੇ ਹਨ। ਸੋ ਸਾਸਰੇ ਦਸ ਪਾਤਸ਼ਾਹ ਗੁਰੂ ਸਾਹਿਬਾਂ ਨੇ ਆਪ ਗੁਰੂ ਖਾਤਰ ਨੂੰ ਬਖਸ਼ਿਸ਼ ਕੀਤਾ ਹੈ। ਸੋ ਔਰ ਸਤਸੰਗ ਜੀ, ਆਪ ਨੂੰ ਤੈਨੂੰ ਪਤਾ ਹੈ ਕਿ ਹਰ ਰੋਜ਼ ਸ਼ਾਂਤ ਕੀ ਦਰਬਾਰ ਇਸ ਵੇਲੇ ਹੁੰਦੇ ਨੇ। ਸੋ ਸਭ ਤੋਂ ਪਹਿਲਾਂ ਕੀਰਤਨ ਕਰਨਗੇ ਭਾਈ ਸਾਹਿਬ ਭਾਈ ਸਨਾਥ ਦਾ ਜਥਾ, ਠੀਕ 7 ਵਜੇ ਤੱਕ ਭਾਈ ਸਾਹਿਬ ਆਰਤੀ ਕੀਰਤਨ ਨਾਥ ਸਰਦਾਰਾ ਸਿੰਘ ਦਰਬਾਰ ਚੋਣ ਨਾਲ ਜੋੜ ਵਾਸਤੇ ਮਹਾਨ ਪਰਾਲਾ ਕਰਨਗੇ। ਸੋ ਉਸ ਦੇ ਬਾਅਦ ਪੱਤਰਕਾਰ ਭਾਈ ਇੰਦਰਜੀਤ ਸਿੰਘ ਜੀ ਅਤੇ ਭਾਈ ਗੁਰਮੇਲ ਸਿੰਘ ਜੀ ਕਥਾ ਕਰਨਗੇ। ਉਸ ਦੇ ਬਾਅਦ ਢਾਡੀ ਜਥਾ ਠੀਕ 8:30 ਤੱਕ ਕੀਰਤਨ ਕਰਨਗੇ। ਢਾਡੀ ਵਾਲਾ ਦੁਆਰਾ ਆਪ ਸੰਗਤਾਂ ਨਿਹਾਲ ਕਰਨਗੇ। ਸਾਥੀਆਂ ਟਾਈਮ ਹੋਵੇਗਾ 7:45, 7:45 ਤੋਂ 8:30। ਸੋ ਸਤਸੰਗ ਦਾ ਜ਼ਰੂਰ ਸਮੇਂ ਸਿਰ ਪਹੁੰਚ ਕੇ ਇਹਨਾਂ ਸਮੇਂ ਦਾ ਲਾਭ ਉਠਾਉਣ ਦਾ ਯਤਨ ਕਰੋ। ਸਤਸੰਗ ਜੀ, ਆਪ ਸੰਗਤਾਂ ਨੂੰ ਪਤਾ ਹੈ ਕਿ ਨਾਰਥ ਆ ਸਾਊਥ ਆ ਜੋ ਡਬਲ ਬਿਲਡਿੰਗਾਂ ਬਣ ਰਹੀਆਂ ਨੇ ਉਹਨਾਂ 'ਚ ਬੇਅੰਤ ਮਾਇਆ ਖਰਚ ਹੋ ਰਹੀ ਹੈ। ਬੇਅੰਤ ਪੁਰਾਣਾ ਵੱਲੋਂ ਬੇਅੰਤ ਮਾਇਆ ਆਪਣਾ ਤਾਂ ਸਾਨੂੰ ਸਫਲ ਕਰਦੇ ਹਾਂ। ਸਤਸੰਗ ਜੀ ਸੰਗਤਾਂ ਨੇ ਆਪ ਗੁਰੂਆਂ ਚਰਨਾਂ 'ਚ ਭੇਟਾ ਕੀਤੀ ਹੈ। ਸੋ ਵੱਡ ਭਾਗੀ ਹਨ ਜਿਨ੍ਹਾਂ ਨੇ ਅੱਜ ਤੱਕ ਮਾਇਆ ਸਫਲ ਨਹੀਂ ਕੀਤੀ। ਉਹਨਾਂ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਜ਼ਰੂਰ ਤੁਸੀਂ ਹਾਜ਼ਰੀਆਂ ਭਰੋ ਅਤੇ ਆਪਣੀ ਮਾਇਆ ਨੂੰ ਸਫਲ ਕਰਦੇ ਹੋਏ ਗੁਰੂ ਘਰ ਦੇ ਕਾਰਜ ਹਿੱਸਾ ਪਾ ਕੇ ਆਪਣੇ ਜੀਵਨ ਦੀਆਂ ਘੜੀਆਂ ਸਫਲ ਕਰਨ ਦੀ ਪ੍ਰਾਰਥਨਾ ਕਰੋ। ਔਰ ਸਤਸੰਗ ਜੀ, ਆਪ ਸੰਗਤ ਨੂੰ ਬੇਨਤੀ ਹੈ ਕਿ 9 ਜੁਲਾਈ ਨੂੰ ਹੈ ਸ਼ਹੀਦੀ ਭਾਈ ਮਨੀ ਸਿੰਘ ਜੀ, ਜਿਨ੍ਹਾਂ ਨੇ ਮਹਾਂ ਸ਼ਹਾਦ ਦਿੱਤੀ ਸਾਡੇ ਵਾਸਤੇ, ਉਹਨਾਂ ਜੀ 9 ਤਰੀਕ ਅਸੀਂ ਸਾਰੀਆਂ ਹਾਜ਼ਰੀਆਂ ਭਰ ਕੇ ਯਾਦ ਕਰੀਏ। ਸਤਸੰਗ ਜੀ, 9 ਜੁਲਾਈ ਨੂੰ ਹੈ ਸੰਗਰਾਂਦ ਸਾਵਣ ਦੇ ਮਹੀਨੇ ਦੀ, ਆਪ ਸੰਗਤਾਂ ਨੇ ਹਾਜ਼ਰੀਆਂ ਭਰਨੀਆਂ ਨੇ ਅਤੇ ਨਾਲ ਹੀ ਸ਼ਹੀਦੀ ਹੈ ਭਾਈ ਤਾਰੂ ਸਿੰਘ ਜੀ ਦੀ, ਜਿਨ੍ਹਾਂ ਨੇ ਗੁਰਸਿੱਖੀ ਵਾਸਤੇ ਸਾਡੇ ਸਾਰਿਆਂ ਵਾਸਤੇ ਸਾਡੇ ਸਾਰਿਆਂ ਦੇ ਦੁੱਖ ਚੋਰੀ ਪਾ ਕੇ ਉਹਨਾਂ ਨੇ ਕੁਰਬਾਨੀ ਕੀਤੀ ਸੀ, ਉਹਨਾਂ ਨੂੰ ਜ਼ਰੂਰ ਯਾਦ ਕਰੀਏ। ਸੋ ਸਤਸੰਗ ਜੀ, 9 ਜੁਲਾਈ ਨੂੰ ਹੈ ਸੰਗਰਾਂਦ ਸਾਵਣ ਦੇ ਮਹੀਨੇ ਦੀ ਸ਼ਹੀਦੀ ਭਾਈ ਤਾਰੂ ਸਿੰਘ ਜੀ, ਅਤੇ 9 ਜੁਲਾਈ ਤੋਂ ਲੈ ਕੇ 17 ਤੱਕ ਫ੍ਰੀ ਗੁਰਮਤਿ ਕੈਂਪ ਲੱਗ ਰਿਹਾ ਬੱਚਿਆਂ ਦਾ, ਜਿਨ੍ਹਾਂ ਦੀ ਉਮਰ ਹੋਏਗੀ 6 ਤੋਂ ਲੈ ਕੇ 15 ਸਾਲ ਤੱਕ। ਸੋ ਸਾਰੇ ਸੰਗਤਾਂ ਨੂੰ ਬੇਨਤੀ ਹੈ ਕਿ ਗੁਰੂ ਘਰ ਜੋ ਬੱਚਿਆਂ ਦਾ ਫ੍ਰੀ ਕੈਂਪ ਲੱਗ ਰਿਹਾ, ਉਹ ਜ਼ਰੂਰ ਬੱਚਿਆਂ ਨੂੰ ਤੁਸੀਂ ਸਤਸੰਗ ਜੀ ਲਿਆ ਕੇ ਆਓ, ਦਾਨ ਕਰਵਾਓ, ਅਤੇ ਬੱਚਿਆਂ ਦੇ ਉਹਨਾਂ ਦਾ ਜੀਵਨ ਜਿਹੜਾ ਉਹਦੇ ਵਿੱਚ ਤੁਸੀਂ ਉਹਨਾਂ ਬੱਚਿਆਂ ਦੀ ਸਹਾਇਤਾ ਕਰਨੀ, ਕਿਰਪਾਲਤਾ ਕਰਨੀ ਹੈ। ਆਓ ਭਾਈ ਸਾਹਿਬ ਤਿਆਰ ਨੇ, ਕਿੰਦਰਾਮ ਕਰਨਗੇ, ਸਾਨੂੰ ਕਰੀਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ।

ਪਿਆਰੀ ਸਾਧ ਸੰਗਤ ਜੀਓ, ਹੋਈਆਂ ਭੁੱਲਾਂ ਦੀ ਖਿਮਾ ਬਖਸ਼ਿਸ਼ ਕਰਨੀ ਹੈ ਜੀ। ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਕਰਨ, ਬਖਸ਼ਿਸ਼ ਰਹਿਮਤ ਕਰਨ, ਸਾਡਾ ਤੁਹਾਡਾ ਗਾਵਿਆ ਸੁਣਿਆ ਥਾਂ ਪਾ ਦੇਣ, ਸਭਨਾਂ ਨੂੰ ਗਰੀਬ ਨਵਾਜ਼ ਸੱਚੇ ਪਾਤਸ਼ਾਹ ਆਪਣੇ ਦਰੋਂ ਕਰੋ ਨਾਮ ਦੀਆਂ ਦਾਤਾਂ ਸਿੱਖੀ ਸਿਦਕ ਭਰੋਸਾ ਬਖਸ਼ਣ। ਸੋ ਗੁਰੂ ਪਿਆਰਿਓ, ਆਓ ਹੁਣ ਪੰਥ ਦੇ ਮਹਾਨ ਵਿਦਵਾਨ ਸਤਿਕਾਰਯੋਗ ਗਿਆਨੀ ਗੁਰਮੇਲ ਸਿੰਘ ਜੀ ਕੈਨੇਡਾ ਵਾਲੇ ਆਪ ਜੀਆਂ ਨੂੰ ਚੱਲ ਰਹੀ ਅੰਮ੍ਰਿਤਮਈ ਬਾਣੀ ਦੀ ਲੜੀ ਵਾਰ ਕਥਾ ਵਿਚਾਰ ਸਰਵਣ ਕਰਾਉਣਗੇ। ਪਿਆਰ ਸਾਹਿਬ ਸਰਵਣ ਕਰੋ ਜੀ, ਫਤਿਹ ਸਾਂਝ ਪਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਸਤਿ ਪਾਵਨ ਦਇਆ ਸਿੰਧ ਕਿਰਪਾ ਨਿਧ ਰੂਹਾਨੀਅਤ ਦੇ ਭੰਡਾਰ ਗਿਆਨ ਦੇ ਸਾਗਰ ਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਕੇ ਜ਼ਾਹਰ ਜ਼ਹੂਰ ਹੈ ਕੇ ਹਾਜ਼ਰ ਹਜ਼ੂਰ ਹੈ ਹਮੇਸੁਲ ਸਲਾਮ ਹੈ ਸਮਸਤੁਲ ਕਲਾਮ ਹੈ ਕੇ ਸਾਹਿਬ ਦਿਮਾਗ ਹੈ ਕੇ ਹੁਸਨਲ ਚਰਾਗ ਹੈ ਕੇ ਕਾਮਲ ਕਰੀਮ ਹੈ ਕੇ ਰਾਜ਼ਕ
1: ਰਹੀਮ
0: ਕੇ ਰੋਜ਼ੇ ਦੇ ਹੰਦ ਹੈ ਸ਼ਬਦ ਗੁਰੂ ਦਸਾਂ ਪਾਤਸ਼ਾਹੀਆਂ ਦੀ ਜਾਗਦੀ ਜੋਤ ਆਦਿ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਆਦਿ ਸਾਹਿਬ ਸ਼੍ਰੀ ਗੁਰੂ
1: ਗ੍ਰੰਥ
0: ਸਾਹਿਬ ਜੀ ਜੇਤਾ ਸ਼ਬਦ ਸੁਰਤ ਧੁਣ ਤੇਤੀ ਜੇਤਾ ਰੂਪ ਕਾਇਆ ਤੇਰੀ ਤੂੰ ਆਪੇ ਰਸਨਾ ਆਪੇ ਬਸਨਾ ਅਵਰ ਨ ਦੂਜਾ ਕਹੋ ਮਾਈ ਸਾਹਿਬ ਮੇਰਾ ਇੱਕੋ ਹੈ ਇੱਕੋ ਹੈ ਭਾਈ ਇੱਕੋ ਹੈ ਆਦਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਛਤਰ ਛਾਇਆ ਹੇਠ ਹਜ਼ੂਰੀ ਅੰਦਰ ਗੁਰੂ ਸਵਾਰੀ ਸੰਗਤ ਜੀ ਬਹੁਤ ਹੀ ਪਿਆਰ ਵਿੱਚ ਹਾਜ਼ਰੀਆਂ ਭਰੀਆਂ ਨੇ। ਗੁਰੂ ਸਵਾਰੀਆਂ ਦੀ ਸੰਗਤ ਕਰਕੇ ਅੰਮ੍ਰਿਤ ਬਾਣੀ ਸਰਵਣ ਕਰਕੇ ਬਖਸ਼ੇ ਹੋਏ ਜ਼ਿੰਦਗੀ ਦੇ ਸਵਾਸਾਂ ਪਲਾਂ ਨੂੰ ਗੁਰਸੰਗਤ ਜੀ ਸਫਲ ਬਣਾਉਣ ਦਾ ਸਫਲ ਯਤਨ ਕੀਤਾ ਹੈ। ਸਤਿਗੁਰਾਂ ਦੇ ਅੰਮ੍ਰਿਤ ਬਚਨ ਨੇ ਜਾਓ ਸੁਖ ਕੋ ਚਾਹੈ ਸਦਾ। ਹਾਂਜੀ, ਜਾਓ ਸੁਖ ਕੋ ਚਾਹੈ ਸਦਾ। ਆਪਾਂ ਤਾਂ ਸਾਰੇ ਚਾਹੁੰਦੇ ਹਾਂ, ਦੁੱਖ ਕਿਹੜਾ ਨਹੀਂ ਚਾਹੁੰਦਾ? ਦੁੱਖ ਤੇ ਕਹਿੰਦਾ ਕੋਈ ਨਾ ਆਵੇ। ਕਦੇ ਕੋਈ ਇਹ ਗੱਲ ਥੋੜੀ ਆ ਵੀ ਦੁੱਖ ਦੀ ਚਾਹ ਰੱਖੀ ਹੋਵੇ, ਨਾ ਨਾ ਬਿਲਕੁਲ ਵੀ ਨਹੀਂ। ਨਿੱਕੇ ਬੱਚੇ ਤੋਂ ਲੈ ਕਰਕੇ ਬਜ਼ੁਰਗ ਤੱਕ ਸਾਰੇ ਸੁੱਖ ਲੋੜਦੇ ਆ, ਸੁੱਖ ਮਿਲ ਜਾਵੇ ਸੁੱਖ ਮਿਲ ਜਾਵੇ। ਪਰ ਗੁਰੂ ਤੇਗ ਬਹਾਦਰ ਮਹਾਰਾਜ ਨੇ ਬੜਾ ਸੌਖਾ ਜਿਹਾ ਸਾਨੂੰ ਢੰਗ ਦੱਸ ਦਿੱਤਾ ਵੀ ਜ਼ਿੰਦਗੀ ਵਿੱਚ ਕਿਧਰੇ ਦੁੱਖ ਵੀ ਆ ਜਾਵੇ ਤੇ ਜਦੋਂ ਗੁਰੂ ਦੀ ਰਹਿਮਤ ਲੈ ਲਵੇਗਾ ਦੁੱਖ ਵੀ ਸੁੱਖ ਵਿੱਚ ਲੰਘ ਜਾਵੇਗਾ। ਜੋ ਸੁੱਖ ਕੋ ਚਾਹੈ ਸਦਾ ਕੀ ਕਰੇ ਸਰਨ ਰਾਮ ਕੀ ਲੇ। ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ, ਫਿਰ ਉਹ ਗੁਰੂ ਸਾਹਿਬ ਜੀ ਦੀ ਪਾਵਨ ਚਰਨਾਂ ਦੀ ਸ਼ਰਨ ਵਿੱਚ ਆ ਜਾਵੇ, ਸਦਾ ਵਾਸਤੇ ਸੁੱਖ ਮਿਲ ਜਾਂਦਾ, ਕਿਧਰੇ ਦੁੱਖ ਵੀ ਆ ਜਾਂਦਾ ਦੁੱਖ ਵਿੱਚ ਸੁੱਖ ਮਨਾਈ। ਜੇ ਲੋੜ ਹੈ ਸਦਾ ਸੁੱਖ ਪਾਈ, ਸਾਧੂ ਸੰਗਤ ਗੁਰਹਿ ਬਤਾਈ, ਊਹਾ ਜਪੀਐ ਕੇਵਲ ਨਾਮ, ਸਾਧੂ ਸੰਗਤ ਪਾਰ ਗ੍ਰਾਮ। ਰੱਬ ਦੇ ਪਿਆਰਿਆਂ ਦੀ ਸੰਗਤ ਵਿੱਚ ਬਖਸ਼ੀਆਂ ਰੂਹਾਂ ਮਿਲ ਜਾਂਦੀਆਂ ਨੇ। ਜੋ ਸੁਖ ਕੋ ਚਾਹੈ ਸਦਾ ਸਰਨ ਰਾਮ ਕੀ ਲੇ, ਕਹੁ ਨਾਨਕ ਸੁਣ ਰੇ ਮਨਾ, ਦੁਰਲਭ ਮਾਨੁਖ ਦੇਹ। ਨਾਲ ਦੀ ਨਾਲ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ, ਉਹ ਮਨਾ ਸੁਣ, ਜਦੋਂ ਚਰਨਾਂ ਦੀ ਸ਼ਰਨ ਵਿੱਚ ਆਵੇਗਾ ਇੱਕ ਤਾਂ ਭਾਰੀ ਸੁੱਖ ਦੀ ਪ੍ਰਾਪਤੀ ਹੋ ਜਾਵੇਗੀ, ਉਹ ਤਾਂ ਮਿਲ ਹੀ ਜਾਣਾ ਹੈ, ਅੰਦਰ ਨੂੰ ਸਕੂਨ ਮਿਲਣਾ ਹੈ। ਪ੍ਰਭ ਜੀ ਕੋ ਨਾਮ ਜਪਤ ਮਨ ਚੈਨ, ਚੈਨ ਸ਼ਾਂਤੀ ਮਿਲਦੀ ਹੈ। ਜਿਵੇਂ ਜਿਵੇਂ ਨਾਮ ਜਪਦਾ ਤੇਵੇਂ ਤੇ ਅੰਦਰ ਚੈਨ ਦਾ ਅਰਥ ਹੈ ਸ਼ਾਂਤੀ, ਇਕਾਗਰਤਾ ਮਿਲਦੀ, ਉਹ ਤੇ ਮਿਲ ਜਾਣੀ ਹੈ। ਇੱਕ ਵੱਡੀ ਹੋਰ ਕਿਰਪਾ ਹੋ ਜਾਣੀ ਹੈ, ਕਹੋ ਨਾਨਕ ਸੁਣ ਰੇ ਮਨ, ਦੁਰਲਭ ਮਾਨੁਖ ਦੇ। ਮਹਾਰਾਜ ਕਹਿੰਦੇ ਜਿਹੜੀ ਦੁਰਲਭ ਦੇਹੀ ਦੀ ਦਾਤ ਪ੍ਰਾਪਤ ਹੋਈ ਹੈ, ਬੜੀ ਮਸ਼ਕਤ ਤੋਂ ਬਾਅਦ, ਘਾਲਣਾ ਘਾਲਣ ਤੋਂ ਬਾਅਦ ਇਹ ਦੇਹੀ ਦੀ ਪ੍ਰਾਪਤੀ ਹੋਈ ਹੈ, ਗੁਰੂ ਦੇ ਚਰਨਾਂ ਦੀ ਸ਼ਰਨ ਵਿੱਚ ਆ ਕੇ ਇਹਦਾ ਵੀ ਉਧਾਰ ਹੋ ਜਾਣਾ, ਇਹ ਗੱਲ ਤਾਂ ਪੱਕੀ ਹੈ ਵੀ ਜਿਹੜਾ ਸੰਸਾਰ ਵਿੱਚ ਆਇਆ ਹੋ ਜਾਵੇਗਾ ਵੀ ਜ਼ਰੂਰ। ਚੇਤਾ ਰੱਖ ਫਿਰਤ ਫਿਰਤ ਬਹੁਤੇ ਜੁਗ ਹਾਰਿਓ, ਮਾਨਸ ਦੇਹ ਲਹੀ ਨਾਨਕ ਕਹਿਤ ਮਿਲਣ ਕੀ ਵਰੀਆ, ਸਿਮਰਤ ਕਹਾ ਨਹੀਂ। ਇਹਦਾ ਵੀ ਉਧਾਰ ਹੋ ਜਾਣਾ, ਬਿੰਦ ਤੇ ਜਿਨ ਪਿੰਡ ਕੀਆ, ਅਗਨ ਕੁੰਡ ਰਹਾਇਆ, ਦਸ ਮਾਸ ਮਾਤਾ ਉਧਰ ਰੱਖਿਆ, ਬਹੁਰ ਲਾਗੀ ਮਾਇਆ। ਬਿੰਦ ਇੱਕ ਛੋਟਾ ਜਿਹਾ ਬਿੰਦ ਹੈ, ਪਿਤਾ ਜੀ ਦਾ ਗਲੀਨ ਬੱਚ ਪਾਣੀ ਹੈ, ਉਸ ਪਾਣੀ ਤੋਂ ਮਹਾਰਾਜ ਕਹਿੰਦੇ ਪਿੰਡ ਸਰੀਰ, ਕਮਾਲ ਦੀ ਗੱਲ ਜੀ, ਕਮਾਲ ਹੋ ਗਿਆ। ਕਹਿੰਦੇ ਅਗਨ ਕੁੰਡ ਰਹਾਇਆ, ਕਿਤੇ ਅਗਨ ਵਿੱਚ ਵੀ, ਅਗਨ ਵਿੱਚ ਤਾਂ ਸਰੀਰ ਜਿਹੜਾ ਕੋਈ ਵਸਤੂ ਪੈ ਜਾਵੇ ਉਹ ਸੜ ਜਾਂਦੀ ਹੈ, ਪਰ ਮੇਰੇ ਵਾਹਿਗੁਰੂ ਜੀ ਦੀ ਵਡਿਆਈ ਹੈ ਜਿੱਥੇ ਮਾਤਾ ਦੇ ਚੱਬੇ ਹੋਏ ਰੋੜ ਵੀ ਸੜ ਕੇ ਖਾਕ ਬਣ ਜਾਂਦੇ ਨੇ, ਮੇਰੇ ਵਾਹਿਗੁਰੂ ਨਿਰੰਕਾਰ ਜੀ ਨੇ ਉਸ ਅਗਨ ਕੁੰਡ ਦੇ ਵਿੱਚ ਨੌ ਗੋਲਕਿਆਂ ਵਾਲਾ ਸਰੀਰ ਪੈਦਾ ਕਰ ਦਿੱਤਾ ਹੈ। ਆਖੋ ਸਤਨਾਮ ਸ਼੍ਰੀ
1: ਵਾਹਿਗੁਰੂ,
0: ਏਡੀ ਵੱਡੀ ਕਿਰਪਾ। ਅਗਨ ਕੁੰਡ ਰਹਾਇਆ ਦਸ, ਹਾਂਜੀ ਦਸ ਮਾਸ ਮਾਤਾ ਉਧਰ ਰੱਖਿਆ, 10 ਮਹੀਨੇ ਮਾਣੇ ਰੱਖਿਆ ਹੈ, ਮੇਰੇ ਵਾਹਿਗੁਰੂ ਜੀ ਨੇ ਖੁਰਾਕ ਵੀ ਦਿੱਤੀ ਹੈ, 10 ਮਾਸ ਮਾਤਾ ਉਧਰ ਰੱਖਿਆ, ਬੋਹਰ ਲੱਗ ਗਈ, ਜਨਮ ਲੈਂਦਿਆਂ ਸਾਰ ਫਿਰ ਮਾਇਆ ਲੱਗ ਗਈ ਹੈ, ਬੋਹਰ ਲੱਗ ਗਈ ਮਾਇਆ ਪ੍ਰਾਣੀ, ਕਾਹੇ ਕੋ ਲੋਭ ਲਾਗੇ, ਰਤਨ ਜਨਮ ਖੋਇਆ, ਪੂਰਵ ਜਨਮ ਕਰਮ ਭੂਮ, ਬੀਜ ਨਾਹੀ ਬੋਇਆ। ਇੱਥੇ ਬੀਜ ਬੀਜਿਆ ਜਾ ਰਿਹਾ ਜੇ, ਜਿਵੇਂ ਜਿਵੇਂ ਸੰਗਤ ਵਿੱਚ ਆਉਂਦੇ ਜੇ ਤਿਵੇਂ ਤਿਵੇਂ ਨਾਮ ਦਾ ਬੀਜ ਬੀਜਿਆ ਜਾਂਦਾ ਹੈ। ਅਬ ਕੱਲੂ ਆਇਓ ਰੇ ਇੱਕ ਨਾਮ ਬੋਵ ਬੋਵ, ਆਣ ਰੂਤ ਨਾਹੀ ਨਾਹੀ, ਮਤ ਭਰਮ ਭੁੱਲੋ ਭੁੱਲੋ। ਇੱਕ ਗੱਲ ਚੇਤਾ ਹੋ ਰੱਖੋ, ਰੁੱਤ ਕੁਝ ਹੋਰ ਹੋਵੇ, ਬੀਜ ਕੁਝ ਹੋਰ ਬੀਜੇ, ਤਾਂ ਜ਼ਮੀਨ ਵਿੱਚ ਬੀਜ ਜੰਮਦਾ ਨਹੀਂ ਹੈ। ਮਹਾਰਾਜ ਕਹਿੰਦੇ ਕੁਰੱਤਾ ਬੀਜ ਬੀਜਾ ਨਹੀਂ ਜੰਮਾ, ਸਵਲਾ ਮੂਲ ਗਵਾਇਦਾ ਤੇ ਪਹਿਲਾਂ ਵੀ ਖਤਮ ਹੋ ਜਾਂਦਾ ਹੈ। ਇਹ ਮਨੁੱਖਾ ਜਨਮ ਵਿੱਚ ਹੀ ਨਾਮ ਦਾ ਬੀਜ ਬੀਜਿਆ ਜਾਂਦਾ ਹੈ। ਪੂਰਵ ਜਨਮ ਕਰਮ ਭੂਮ, ਬੀਜ ਨਾਹੀਂ ਬੋਇਆ, ਬਾਲਕ ਤੇ ਵਾਹਿਗੁਰੂ ਜੀ ਬਿਰਧ ਪਿਆ। ਬਾਲਕ ਵੀ ਚਲੇ ਗਈ, ਜਵਾਨੀ ਵੀ ਚਲੇ ਗਈ, ਬਾਲ ਜਵਾਨੀਅਰ ਬਿਰਧ ਫੁੰਨ ਤੀਨ, ਵਾਹਿਗੁਰੂ ਵਾਹਿਗੁਰੂ ਅਵਸਥਾ ਜਾਣ ਕਹੁ ਨਾਨਕ, ਹਰ ਭਜਨ ਬਿਨ ਬਿਰਥਾ ਸਭ ਹੀ ਮਾਨ, ਕਰਨੋ ਹੁਤੋ
1: ਨਾ ਕੀਓ,
0: ਸੋ ਨਾ ਕੀਓ ਪਰਿਓ ਲੋਭ ਕੈ ਫੰਦ। ਮਹਾਰਾਜ ਕਹਿੰਦੇ ਕਿਹਦੇ ਵਿੱਚ ਚਲਾ ਗਿਆ ਹੈ? ਪੂਰਵ ਜਨਮ ਕਰਮ ਭੂਮ, ਬੀਜ ਨਾਹੀਂ ਬੋਇਆ, ਬਾਰਕ ਤੇ ਬਿਰਧ ਭਇਆ, ਹੋਨਾ ਸੋ ਹੋਇਆ। ਜੀਵਨੇ ਕੀ ਆਸ ਕਰੇ, ਜੰਮ ਨੇ ਹਾਰੇ
1: ਸਸ
0: ਸਸ, ਜੰਮ ਤੇ ਵੇਖ ਰਿਹਾ ਸਵਾਸ ਬਾਕੀ ਕਿੰਨੇ ਬਚੇ ਨੇ, ਮੇਰੇ ਵਰਗਾ ਜੀਵਨ ਦੀ ਆਸ ਲਾਈ ਬੈਠਾ ਹੈ। ਜੀਵਨ ਹੈ ਕਿ ਤਾਂ ਹੀ ਤਾਂ ਕਹਿੰਦੇ ਹਰ ਜਪਦਿਆਂ ਖਿਨ ਪਲ ਢਿਲਣਾ ਕੀ ਜਾਵੀ ਮੇਰੇ ਜੁੰਦੜੀਏ, ਮਤ ਕੇ ਜਾਪੇ ਸਾਹੋ ਆਵੇ ਕੇ ਨਾ ਆਵੇ ਰਾਮ। ਜੀਵਨ ਹੈ ਕਿ ਆਸ ਕਰੇ, ਜੰਮ ਨਿਹਾਰੇ ਵੇਖਣਾ, ਨਿਹਾਰੇ ਮੀਨਜ ਵੇਖਣਾ, ਕਿਨੂੰ ਵੇਖਦਾ ਸਵਾਸਾਂ ਨੂੰ, ਕਿੰਨੇ ਰਹਿ ਗਏ ਨੇ ਗਿਣਤੀ ਕਰੀ ਜਾ ਰਿਹਾ। ਜੰਮ ਨਿਹਾਰੇ ਸਾਸਾ ਬਾਜੀ ਗਰੀ, ਸੰਸਾਰ ਕਬੀਰਾ ਚੇਤ ਢਾਲ ਪਾਸਾ, ਆਪਣਾ ਪਾਸਾ ਸੰਸਾਰ ਵੱਲੋਂ ਬਦਲ ਕੇ ਸਤਿਗੁਰਾਂ ਦੇ ਚਰਨਾਂ ਦੀ ਸ਼ਰਨ ਵਿੱਚ ਲਾਇਆ। ਵੱਡਿਆਂ ਭਾਗਾਂ ਵਾਲੇ ਹੋ, ਮਨ ਦੀ ਇਕਾਗਰਤਾ ਬਣ ਚੁੱਕੀ ਹੈ, ਜੀਵਨ ਦੀ ਇਕਾਗਰਤਾ ਵਾਸਤੇ, ਜੀਵਨ ਦੇ ਲਾਹ ਵਾਸਤੇ, ਸਵਾਸਾਂ ਨੂੰ ਸਫਲਿਆਂ ਕਰਨ ਵਾਸਤੇ, ਰੋਜ਼ਾਨਾ ਦੇ ਨੇਮੀ ਪ੍ਰੇਮੀ ਗੁਰਸਿੱਖ ਸਤਿਗੁਰੂ ਜੀ ਦੇ ਪਾਵਨ ਦਰਬਾਰ ਦੀ ਹਾਜ਼ਰੀ ਭਰਦੇ ਨੇ। ਦੂਰ ਦਰਡੇ ਮਾਈ ਭਾਈ ਗੁਰਸਿੱਖ ਘਰਾਂ ਵਿੱਚ ਵੀ ਅੰਮ੍ਰਿਤ ਬਾਣੀ ਦਾ ਆਨੰਦ ਪ੍ਰਾਪਤ ਕਰਦੇ ਨੇ। ਆਓ ਲੜੀਵਾਰ ਗੁਰੂ ਸ਼ਬਦ ਨਾਲ ਰੋਜ਼ਾਨਾ ਸਾਂਝ ਬਣਦੀ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਅੰਮ੍ਰਿਤ ਬਚਨ, ਜਿਵੇਂ ਸਤਿਗੁਰੂ ਜੀ ਪਾਵਨ ਉਪਦੇਸ਼ ਬਖਸ਼ਿਸ਼ ਕਰਦੇ ਨੇ, ਸਾਂਝ ਕਰਨ ਦਾ ਨਿਮਾਣਾ ਯਤਨ ਕਰੀਏ ਗੁਰੂ ਦੀ ਟੇਕ ਦੁਆਰੇ। ਆਪ ਜੀ ਪਿਆਰ ਵਿੱਚ ਅੰਮ੍ਰਿਤ ਬਾਣੀ ਦੀ ਕਥਾ, ਖਾਲਸਾ ਜੀ ਸਰਬ

ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇ ਮਹਾਰਾਜ ਸਿੱਧ ਬੋਲਣ ਸ਼ੁਭ ਬਚਨ ਧੰਨ ਨਾਨਕ ਤੇਰੀ ਵੱਡੀ ਕਮਾਈ ਵੱਡਾ ਪੁਰਖ ਪ੍ਰਗਟਿਆ ਕਲਯੁਗ ਅੰਦਰ ਜੋਤ ਜਗਾਈ ਕਾਹਦੀ ਜੋਤ ਜਗਾਈ ਹੈ ਸਤਨਾਮ ਸ਼੍ਰੀ ਵਾਹਿਗੁਰੂ ਮੇਲਿਓ ਬਾਬਾ ਉੱਠਿਆ ਮੁਲਤਾਨੇ ਦੀ ਜਰਤ ਜਾਈ ਅੱਗੋਂ ਪੀਰ ਮੁਲਤਾਨ ਦੇ ਦੁੱਧ ਕਟੋਰਾ ਭਰ ਲੈ ਆਈ ਮਹਾਰਾਜ ਜਿਸ ਵੇਲੇ ਅਚਲ ਬਟਾਲੇ ਤੋਂ ਮੁਲਤਾਨ ਗਏ ਨੇ ਅੱਗੇ ਜਾ ਕੇ ਕਟੋਰਾ ਰੱਖ ਦਿੱਤਾ ਭਾਈ ਮਰਦਾਨਾ ਜੀ ਬੜੇ ਖੁਸ਼ ਹੋਏ ਬੜੇ ਪ੍ਰਸੰਨ ਹੋਏ ਭੁੱਖ ਲੱਗੀ ਸੀ ਕਹਿੰਦੇ ਮਹਾਰਾਜ ਸ਼ਰਧਾਲੂ ਲੱਗਦੇ ਨੇ ਸਤਿਗੁਰੂ ਮਹਾਰਾਜ ਕਹਿਣ ਲੱਗੇ ਨਾ ਭਾਈ ਮਰਦਾਨਾ ਸ਼ਰਧਾਲੂ ਕੋਈ ਨਹੀਂ ਹੈ ਇਹਨਾਂ ਤੇ ਸਵਾਲ ਕੀਤਾ ਹੈ ਮਹਾਰਾਜ ਇਹ ਦੁੱਧ ਦੇ ਕਟੋਰੇ ਵਿੱਚ ਸਵਾਲ ਕਾਹਦਾ ਹੈ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਬਾਬਾ ਭਾਈ ਮਰਦਾਨਾ ਜੀ ਕਹਿਣ ਲੱਗੇ ਮਹਾਰਾਜ ਇਹਦੇ ਛਕਣ ਵਾਸਤੇ ਆ ਇਹਦੇ ਵਿੱਚ ਕੀ ਸਵਾਲ ਪੈਦਾ ਹੋ ਜਾਣਾ ਮਹਾਰਾਜ ਕਹਿੰਦੇ ਨਾ ਨਾ ਨਾ ਬਿਲਕੁਲ ਨਹੀਂ ਇਹ ਛਕਣ ਵਾਸਤੇ ਨਹੀਂ ਹੈ ਇਹ ਸਵਾਲ ਪੈਦਾ ਕੀਤਾ ਹੈ ਉਸ ਵੇਲੇ ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਿਵੇਂ ਗੁਪਤ ਰੂਪ ਦੇ ਵਿੱਚ ਉਹਨਾਂ ਨੇ ਸਵਾਲ ਕੀਤਾ ਸੀ ਤਿਵੇਂ ਗੁਪਤ ਰੂਪ ਦੇ ਵਿੱਚ ਉਹਨਾਂ ਨੂੰ ਜਵਾਬ ਦਿੰਦੇ ਨੇ ਆਪਣੇ ਖਜ਼ਾਨੇ ਚੋਂ ਚੰਬੇਲੀ ਦਾ ਦੁੱਧ ਫੁੱਲ ਕੱਢ ਕੇ ਉਸ ਦੁੱਧ ਦੇ ਉੱਤੇ ਰੱਖ ਦਿੱਤਾ ਉਹਨਾਂ ਦਾ ਸਵਾਲ ਸੀ ਬਾਬਾ ਅਗਾਂਹ ਜਾ ਇੱਥੇ ਤਾਂ ਪਹਿਲਾਂ ਫਕੀਰ ਸਾਧੂ ਬੜੇ ਰਹਿੰਦੇ ਨੇ ਭਰਿਆ ਪਿਆ ਮੁਲਤਾਨ ਇੱਥੇ ਤੇਰੀ ਥਾਂ ਨਹੀਂ ਹੈ ਤਾਂ ਗੁਰੂ ਨਾਨਕ ਦੇਵ ਮਹਾਰਾਜ ਕਹਿਣ ਲੱਗੇ ਜਿਵੇਂ ਆ ਚੰਬੇਲੀ ਦਾ ਫੁੱਲ ਜਿਹੜਾ ਹੈ ਇਹ ਦੁੱਧ ਦੇ ਵਿੱਚ ਸਮਾ ਗਿਆ ਨਾ ਬਾਹਰ ਨਹੀਂ ਗਿਆ ਅਸੀਂ ਤੇਵੇਂ ਸਮਾ ਜਾਵਾਂਗੇ ਇਹ ਸਾਨੂੰ ਸਿੱਖਿਆ ਹੈ ਸਿੱਖਾ ਜਿੱਥੇ ਜਾਵੇ ਉੱਥੇ ਪਿਆਰ ਵਿੱਚ ਭੇਦ ਹੋ ਜਾਵੇ ਬਾਬੇ ਕੜ ਕਰ ਬਗਲ ਤੇ ਚੰਬੇਲੀ ਦੁੱਧ ਵਿੱਚ ਮਿਲਾਈ ਜਿਉ ਸਾਗਰ ਮੈਂ ਗੰਗ ਸਮਾਈ ਜਿਵੇਂ ਪਾਣੀ ਵਿੱਚ ਪਾਣੀ ਮਿਲ ਜਾਂਦਾ ਤੇਵੇਂ ਗੁਰੂ ਦਾ ਸਿੱਖ ਗੁਰੂ ਦਾ ਸ਼ਬਦ ਜਪ ਜਪ ਕੇ ਨਾਮ ਦਾ ਅਭਿਆਸ ਕਰ ਕਰਕੇ ਵਾਹਿਗੁਰੂ ਵਾਹਿਗੁਰੂ ਜੀ ਦੇ ਜਾਪ ਨੂੰ ਜਪ ਜਪ ਕੇ ਮੇਰੇ ਗੁਰੂ ਵਿੱਚ ਇੱਕ ਮਿੱਕ ਹੋ ਜਾਂਦਾ ਤੁਹਾਨੂੰ ਗੁਰੂ ਨਾਨਕ ਦੇਵ ਮਹਾਰਾਜ ਜੀ ਕਿਰਪਾ

0: ਗੁਰੂ ਸਵਾਰੀ ਸੰਗਤ ਜੀ, ਇੱਕ ਬ੍ਰਾਹਮਣ ਕਰਮ ਕਾਂਡੀ ਸਤਿਗੁਰੂ ਮਹਾਰਾਜ ਦੇ ਚਰਨਾਂ ਵਿੱਚ ਆਇਆ ਹੈ। ਮੇਰੇ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਨੂੰ ਕਹਿਣ ਲੱਗਾ ਜੀ, ਅਸੀਂ ਬ੍ਰਾਹਮਣ ਲੋਕ ਵਰਤ ਰੱਖਦੇ ਹਾਂ। ਧੰਨ ਗੁਰੂ ਨਾਨਕ ਦੇ ਮਹਾਰਾਜ, ਉਹਦੀਆਂ ਕਰਮ ਕਾਂਡਾਂ ਵਾਲੀਆਂ ਗੱਲਾਂ ਸੁਣ ਕੇ ਕੋਈ ਏਕਾਦਸ਼ੀ ਦਾ ਨਿਯਮ ਰੱਖਦਾ ਹੈ, ਵਰਤ ਰੱਖਦਾ ਹੈ, ਕੋਈ ਨੌਵੀਂ ਦੇ ਰੱਖਦੇ ਨੇ, ਕੋਈ ਦਸਵੀਂ ਦੇ ਰੱਖਦੇ ਨੇ। ਤਾਂ ਗੁਰੂ ਨਾਨਕ ਦੇ ਮਹਾਰਾਜ ਨੇ ਬੜੇ ਪਿਆਰ ਵਿੱਚ ਉਹਨਾਂ ਨੂੰ ਜਵਾਬ ਦਿੱਤਾ, ਪਹਿਲਾਂ ਇੱਕ ਗੁਰਬਾਣੀ ਦਾ ਪ੍ਰਮਾਣ ਲੈ ਲਈਏ। ਏਕਾਦਸ਼ੀ ਨਿਕਟ ਪੇਖੋ ਹਰ ਰਾਮ, ਇੰਦਰੀ ਬਸ ਕਰ ਸੁਣੋ ਹਰ ਨਾਮ, ਮਨ ਸੰਤੋਖ ਸਰਬ ਜੀ ਦਇਆ, ਇਨ ਵਿਦ ਵਰਤ
1: ਸੰਪੂਰਨ।
0: ਹਾਂਜੀ, ਸੰਪੂਰਨ ਹੋ ਗਿਆ ਹੈ। ਮਹਾਰਾਜ ਕਹਿੰਦੇ ਏਕਾਦਸ਼ੀ ਦਾ ਵਰਤ ਰੱਖਦੇ ਹੋ ਨਾ, ਜਾਂ ਦਸਵੀਂ ਦਾ ਵਰਤ ਅੱਗੇ ਆ ਜਾਣੇ ਨੌਵੀਂ ਦਾ ਵਰਤ। ਮਹਾਰਾਜ ਕਹਿੰਦੇ ਅਸਲ ਵਿੱਚ ਵਰਤ ਉਹ ਹੈ, ਏਕਾਦਸ਼ੀ ਨਿਕਟ ਪੇਖੋ ਹਰ ਰਾਮ, ਹਰ ਵੇਲੇ ਮੇਰੇ ਵਾਹਿਗੁਰੂ ਨਿਰੰਕਾਰ ਨੂੰ ਆਪਣੇ ਕੋਲ ਵੇਖਣਾ, ਆਪਣੇ ਅੰਦਰ ਵੇਖਣਾ। ਮਹਾਰਾਜ ਕਹਿੰਦੇ ਵਰਤ ਦੀ ਪਹਿਲੀ ਪਰਿਭਾਸ਼ਾ ਹੈ, ਉਹਨੂੰ ਹਰ ਦਮ ਆਪਣੇ ਕੋਲ ਵੇਖਣਾ। ਜਹਿ ਜਹਿ ਪੇਖੋ ਤਹਿ ਹਜ਼ੂਰ, ਦੂਰ ਕਤ ਹੋ ਨਾ ਜਾਈ, ਰਵ ਰਹਿਆ ਸਰਬੱਤਰ ਮੈਂ, ਮਨ ਸਦਾ ਧਿਆਈ, ਈਤ ਊਤ ਨਹੀਂ ਬੀਛੁੜੈ, ਸੋ ਸੰਗੀ ਗਣੀਐ। ਉਹਨੂੰ ਆਪਣੇ ਅੰਗ ਸੰਗ ਜਾਣਨਾ ਵੀ ਵਾਹਿਗੁਰੂ ਮੇਰੇ ਅੰਦਰ ਹੈ, ਮੇਰੇ ਰੋਮ ਰੋਮ ਦੇ ਵਿੱਚ ਸਮਾਇਆ ਹੋਇਆ ਹੈ। ਏਕਾਦਸ਼ੀ ਨਿਕਟ ਪੇਖੋ ਹਰ ਰਾਮ, ਅਗਲੇ ਬੋਲ, ਇੰਦਰੀ ਬਸ ਕਰ ਸੁਣੋ ਹਰ ਨਾਮ, ਆਪਣੀਆਂ ਨੌ ਗੋਲਕਾਂ ਨੂੰ ਵਸ ਕਰਕੇ, ਨੇਤਰਾਂ ਨੂੰ ਪਰਾਏ ਰੂਪ ਤੋਂ ਰੋਕ ਕੇ, ਕੰਨਾਂ ਨੂੰ ਨਿੰਦਿਆ ਚੁਗਲੀ ਤੋਂ ਰੋਕ ਕੇ, ਜੀਭਾਂ ਨੂੰ ਝੂਠ ਤੋਂ ਰੋਕ ਕੇ, ਵਿਕਾਰਾਂ ਤੋਂ ਰੋਕ ਕੇ। ਮਹਾਰਾਜ ਕਹਿੰਦੇ ਦੂਜੀ ਪਰਿਭਾਸ਼ਾ ਹੈ, ਇੰਦਰੀ ਬਸ ਕਰ ਸੁਣੋ ਹਰ ਨਾਮ, ਆਪਣੇ ਇੰਦਰੀਆਂ ਨੂੰ ਰੋਕ ਕੇ ਸੁਣੋ ਸਤਨਾਮ ਵਾਹਿਗੁਰੂ। ਦਸ ਇੰਦਰੀ ਕਰ ਰਾਖੇ ਵਾਸ, ਤਾਂ ਕਿ ਆਤਮਾ ਹੋਏ ਪ੍ਰਗਾਸ। ਵਰਤ ਰੱਖਦੇ ਨੇ, ਰੱਬ ਮਿਲ ਜਾਵੇ, ਰੱਬ ਮਿਲ ਜਾਵੇ। ਇੱਕ ਗੱਲ ਪੱਕੀ ਹੈ, ਭੁੱਖਿਆਂ ਰਹਿਣ ਦੇ ਨਾਲ ਕਦੇ ਰੱਬ ਨਹੀਂ ਮਿਲਦਾ। ਛੋਡੈ ਅੰਨ ਕਰੈ ਪਾਖੰਡ, ਨਾ ਸੁਹਾਗਣ ਨਾ ਓਏ ਰੰਡ, ਜਗ ਮੈਂ ਬਖਤੇ ਦੁੱਧ ਆ ਧਾਰੀ, ਵਟਕਾ ਖਾਵੇ ਗੁਪਤੀ ਖਾਵੇ ਵਟਕਾ ਸਾਰੀ। ਉਸਤਾਦ ਜੀ ਕਿਆ ਕਰਦੇ ਸੀ, ਕਹਿੰਦੇ ਕਈ ਲੋਕ ਐਸੇ ਕਰਮ ਕਾਂਡੀ ਹੁੰਦੇ, ਪਖੰਡ ਕਰਦੇ ਨੇ, ਜਿੱਥੇ ਚੌਂਕੜਾ ਲਾਏ ਬੈਠੇ ਹੁੰਦੇ ਆ ਨਾ, ਉੱਥੇ ਥੱਲੇ ਇੱਕ ਟੋਇਆ ਪੱਟਿਆ ਹੁੰਦਾ ਹੈ, ਉਹਦੇ ਵਿੱਚ ਵਧੀਆ ਤੋਂ ਵਧੀਆ ਗਿਰੀਆਂ ਸ਼ੁਹਾਰਿਆਂ ਵਾਲੀਆਂ ਪਿੰਨੀਆਂ ਬਣਾ ਕੇ ਰੱਖੀਆਂ, ਵਟਕਾ ਮੀਨਜ ਪਿੰਨੀਆਂ, ਵਧੀਆ ਵਧੀਆ ਵਧੀਆ, ਜਿਨ੍ਹਾਂ ਵਿੱਚ ਬਹੁਤ ਕੁਝ ਪਾਇਆ ਹੋਇਆ ਹੈ। ਉੱਤੇ ਥੱਲੇ ਲੱਕੜੀ ਰਾ ਕੇ ਉੱਤੇ ਚੌਂਕੜਾ ਮਾਰ ਕੇ ਬੈਠੇ ਨੇ, ਹਮ ਤੋਂ ਪਈ ਕੁਝ ਵੀ ਖਾਤੇ ਨਹੀਂ ਹੈ, ਹਮ ਤੋਂ ਦੁੱਧ ਆ ਧਾਰੀ, ਹਮ ਤੋਂ ਸੰਜਮੀ ਹੈ। ਜਿੰਨਾ ਚਿਰ ਸੰਗਤਾਂ ਬੈਠੀਆਂ ਰਹੀਆਂ, ਜਦੋਂ ਕੋ ਸੱਜੇ ਖੱਬੇ ਹੋਈਆਂ, ਬਾਬੇ ਹੋਣਾ ਨੇ ਗੋਡਾ ਚੱਕਿਆ ਥੋੜੀ ਜਿਹੀ ਥੱਲੇ, ਉਹ ਫੱਟੀ ਚੱਕੀ ਤੋਂ ਪਿੰਨੀ ਐਸੀ ਸ਼ਕਲ ਹੀ ਹੈ, ਉਹ ਤੇ ਚਾਰ ਦਿਨ ਭੁੱਖ ਨਾ ਲੱਗਣ ਦੇਵੇ। ਮਹਾਰਾਜ ਕਹਿੰਦੇ ਨਾ ਨਾ, ਇਹੋ ਜਿਹਾ ਵਰਤ ਨਹੀਂ ਹੈ, ਉਹ ਵਰਤ ਰੱਖ ਸਰੀਰ ਨੂੰ ਜਿਹਦੇ ਨਾਲ ਪਰਮਾਤਮਾ ਮਿਲ ਜਾਵੇ। ਹਾਂ, ਸੰਜਮ ਨਾਲ ਖਾਣਾ ਬੜਾ ਜ਼ਰੂਰੀ ਹੈ, ਸੰਜਮ ਨਾਲ ਖਾਣਾ ਬੜਾ ਜ਼ਰੂਰੀ ਹੈ। ਇਸ ਕਰਕੇ ਮਹਾਰਾਜ ਕਹਿੰਦੇ ਦਸ ਇੰਦਰੀ ਕਰ ਰੱਖੇ ਵਾਸ, ਤਾਂ ਕਿ ਆਤਮਾ ਹੋਏ ਪ੍ਰਗਾਸ। ਇੰਦਰੀ ਬਸ ਕਰ ਸੁਣੋ ਹਰ ਨਾਮ, ਮਨ ਸੰਤੋਖ, ਅੰਦਰ ਤੇਰੇ ਸੰਤੋਖ ਆ ਜਾਵੇ। ਤੂੰ ਤਾਂਘ ਲਾ ਕੇ ਬੈਠਾ, ਮੈਂ ਹੋਰ ਖਾਵਾਂ, ਖਾਣ ਵੱਲੇ ਨਿਗਾਹ ਗਈ ਹੋਈ ਹੈ, ਸੁਰਤ ਗਈ ਹੋਈ ਹੈ, ਉਹ ਵਰਤ ਕਰਦਾ ਹੈ। ਮਨ ਸੰਤੋਖ ਸਰਬ ਜੀ ਦਇਆ, ਇਨ ਬਿਦ ਵਰਤ ਸੰਪੂਰਨ ਭਇਆ। ਇਸ ਤਰੀਕੇ ਨਾਲ ਤੇਰਾ ਰੱਖਿਆ ਹੋਇਆ ਰੋਜ਼ਾਨਾ ਦਾ ਵਰਤ ਹੈ। ਸੱਚ ਵਰਤ ਨੇਮ ਨਾ ਕਾਲ ਸੰਤਾਵੇ, ਅਗਲਾ ਪ੍ਰਸ਼ਨ ਫਿਰ ਹੈ। ਸਿੱਖ ਸੱਦਾ ਨੇ ਇਹੀ ਤੇ ਬਚਨ ਕੀਤਾ ਸੀ, ਗੁਰੂ ਨਾਨਕ ਦੇ ਮਹਾਰਾਜ ਸਾਨੂੰ ਕਾਲ ਨਾ ਸਤਾਵੇ, ਸਾਨੂੰ ਮੌਤ ਦਾ ਡਰ ਖਤਮ ਹੋ ਜਾਵੇ। ਇੱਥੇ ਵਰਤ ਦੀ ਗੱਲ ਆਈ ਹੈ, ਤਾਂ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਸੱਚ ਵਰਤ ਨੇਮ ਨਾ ਕਾਲ ਸੰਤਾਵੇ, ਸਤਿਗੁਰ ਕੈ ਸ਼ਬਦ ਕ੍ਰੋਧ ਜਲਾਵੇ। ਅਗਰ ਜੇ ਤੂੰ ਵਰਤ ਰੱਖਣਾ, ਸੱਚ ਦਾ ਵਰਤ ਰੱਖ, ਤਾਂ ਮਹਾਰਾਜ ਕਹਿੰਦੇ ਨੇ ਤੈਨੂੰ ਮੌਤ ਦਾ ਡਰ ਨਹੀਂ ਰਹਿ ਜਾਵੇਗਾ, ਕਿਉਂਕਿ ਜਿਹਦੇ ਕੋਲ ਸੱਚ ਹੈ ਉਹ ਤੇ ਮੌਤ ਦੀ ਪਰਵਾਹ ਹੀ ਨਹੀਂ ਕਰਦਾ। ਸੱਚ ਵਰਤ ਨੇਮ ਨਾ ਕਾਲ ਸੰਤਾਵੇ, ਸਤਿਗੁਰ ਕੈ ਸ਼ਬਦ ਕ੍ਰੋਧ ਜਲਾਵੇ। ਸੱਚ ਤਾਂ ਪਰ ਜਾਣੀਏ ਜਾਂ ਹਿਰਦੈ ਸੱਚਾ ਹੋਏ, ਕੂੜ ਕੀ ਮਲ ਉੱਤਰ ਹੈ ਤਨ ਕਰੇ ਹੱਛਾ ਧੋਏ। ਪਾਤਸ਼ਾਹ ਜੀ ਕਹਿੰਦੇ ਤਾਂ ਇਹ ਤੇਰਾ ਵਰਤ ਹੋ ਜਾਵੇਗਾ। ਇਸ ਕਰਕੇ ਮਹਾਰਾਜ ਕਿਰਪਾ ਕਰਦੇ ਨੇ, ਤੂੰ ਸੱਚ ਦਾ ਵਰਤ ਰੱਖਣਾ ਕਰ। ਫਿਰ ਦੁਬਾਰਾ ਪੰਕਤੀ ਪੜੋ ਜੀ,
2: ਸੱਚ ਵਰਤ ਸੰਤੋਖ ਤੀਰਥ।
0: ਮਹਾਰਾਜ ਕਹਿਣ ਲੱਗੇ ਸੱਚ ਦਾ ਵਰਤ ਆ ਗਿਆ ਹੈ, ਤੇ ਤੇਰਾ ਤੀਰਥ ਕਿਹੜਾ ਬਣ ਜਾਵੇ, ਤੈਨੂੰ ਬਾਹਰ ਜਾਣ ਦੀ ਲੋੜ ਨਹੀਂ ਹੈ, ਤੇਰਾ ਸੰਤੋਖ ਦਾ ਤੀਰਥ ਬਣ ਜਾਵੇ, ਅੰਦਰ ਸਹਿਜ ਆ ਜਾਵੇ। ਮਹਾਰਾਜ ਕਹਿੰਦੇ ਅੰਤਰ ਮਲ ਨਿਰਮਲ ਨਹੀਂ ਕੀਨਾ, ਬਾਹਰ ਭੇਖ ਉਦਾਸੀ। ਕਹਿੰਦੇ ਜਿਸ ਤਰ੍ਹਾਂ ਬਾਹਰ ਤੀਰਥਾਂ ਤੇ ਤੂੰ ਜਾਣ ਦਾ ਯਤਨ ਕਰ, ਅੰਤਰ ਮਲ ਨਿਰਮਲ ਨਹੀਂ ਕੀਨਾ ਅੰਦਰ ਮਹਿਲ ਹੈ, ਜਾਂ ਇਉਂ ਕਹਿ ਲਈਏ ਨਾਵਣ ਚੱਲੇ ਤੀਰਥੀ ਮਨ ਖੋਟੇ ਤਨ ਚੋਰ, ਇੱਕ ਭਾ ਲੱਥੀ ਨਹਾਤੇ ਆ ਦੋਏ ਭਾ ਚੜੀਏ ਸਹੋਰ, ਬਾਹਰ ਧੋਤੀ ਤੂੰਬੜੀ ਅੰਦਰ ਵੇਸਨ ਕੋਰ, ਸਾਧ ਭਲੇ ਅਨਨਾਤੇ ਆ ਚੋਰ ਸੇ ਚੋਰਾ ਚੋਰ, ਚੱਲ ਕੇ ਮੱਜਣ ਜੇ ਗਤ ਹੋਵੇ ਨਿਤ ਨਿਤ ਮੇਂਡੁਕ ਨਾਵੇ, ਜੈਸੇ ਮੇਂਡੁਕ ਤੈਸੇ ਓਏ ਨਰ, ਫਿਰ ਫਿਰ ਜੂਨੀ ਆਵੇ, ਵਾਹਿਗੁਰੂ ਵਾਹਿਗੁਰੂ ਮਨੋ ਕਠੋਰ ਮਰੇ ਬਨਾਰਸ ਨਰਕ ਨਾ। ਬਨਾਰਸ ਕੀ ਤੀਰਥ ਹੈ ਨਾ, ਮਨ ਦਾ ਕਠੋਰ ਹੈ, ਜਾ ਕੇ ਕਵੇ ਜੀ ਮੈਂ ਅੰਮ੍ਰਿਤਸਰ ਜਾ ਕੇ ਪ੍ਰਾਣ ਦੇ ਦੇਵਾਂ ਮੈਨੂੰ ਸੱਚਖੰਡ ਮਿਲ ਜਾਵੇਗਾ, ਬਿਲਕੁਲ ਨਹੀਂ ਹੈ। ਸੱਚਖੰਡ ਦੀ ਪ੍ਰਾਪਤੀ ਨਾਮ ਨਾਲ ਹੈ। ਸਤਿਗੁਰੂ ਮਹਾਰਾਜ ਕਿਰਪਾ ਕਰਦੇ ਨੇ, ਮਨੋ ਕਠੋਰ ਮਰੇ ਬਨਾਰਸ, ਉਹ ਨਰਕ ਨਾ ਬਾਚਿਆ ਜਾਈ, ਹਰ ਕਾ ਸੰਤ ਮਰੇ ਹਾੜ ਅੰਬਰ ਤਾਂ ਸਗਲੀ
1: ਸਹਿਣ ਤਰਾਈ
0: ਸਹਿਣ ਤਰਾਈ। ਤੀਰਥ ਨਾਵਣ ਜਾਓ,
1: ਤੀਰਥ
0: ਨਾਮ ਹੈ, ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ, ਗੁਰ ਗਿਆਨ ਸਾਚਾ ਥਾਨ ਤੀਰਥ, ਦਸ ਪੁਰਬ ਸਦਾ ਦਾ ਸਹਰਾ, ਹੋ ਨਾਮ ਹਰ ਕਾ ਸਦਾ ਜਾਂਚਾਓ, ਦੇਹੋ ਪ੍ਰਭ ਧਰਨੀ ਤਰਾ। ਹੇ ਧਰਤੀ ਨੂੰ ਆਸਰਾ ਦੇਣ ਵਾਲੇ ਸਤਿਗੁਰੂ, ਮੈਨੂੰ ਨਾਮ ਦਾ ਕਿਣਕਾ ਬਖਸ਼ ਦਿਓ। ਤੀਰਥਾਂ ਦੀ ਨਿੰਦਿਆ ਨਹੀਂ ਹੈ, ਜਦੋਂ ਤੀਰਥਾਂ ਤੇ ਜਾਣਾ ਗੁਰੂ ਨੂੰ ਅੰਗ ਸੰਗ ਜਾਣਨਾ ਹੈ, ਉੱਥੇ ਵਿਕਾਰ ਪੈਦਾ ਨਹੀਂ ਹੋਣੇ ਚਾਹੀਦੇ। ਮਹਾਰਾਜ ਕਹਿੰਦੇ ਤੇਰੇ ਅੰਦਰ ਸੰਤੋਖ ਦਾ ਤੀਰਥ ਆ ਜਾਵੇ।
2: ਗਿਆਨ ਧਿਆਨ ਇਸ ਨਾਨ,
0: ਗਿਆਨ ਕਿਹਦਾ ਮਿਲਦਾ ਹੈ? ਗਿਆਨ ਗੁਰੂ ਤੋਂ ਮਿਲਦਾ, ਗੁਰੂ ਤੋਂ ਬਿਨਾਂ ਕਦੇ ਗਿਆਨ ਨਹੀਂ ਮਿਲਦਾ। ਜਿੰਨਾ ਚਿਰ ਤੇਰੇ ਕੋਲ ਗੁਰੂ ਨਹੀਂ ਹੈ ਉਹਨਾਂ ਚਿਰ ਗਿਆਨ ਨਹੀਂ ਹੈ। ਗੁਰੂ ਤੋਂ ਹੀ ਗਿਆਨ ਤਾਂ ਮਿਲਣਾ ਹੈ ਨਾ, ਜਦੋਂ ਗੁਰੂ ਤੋਂ ਗਿਆਨ ਮਿਲ ਗਿਆ ਤੇ ਗੁਰੂ ਕੀ ਕਵੇਗਾ? ਸ਼ਬਦ ਸੁਰਤ ਵਿੱਚ ਜਾ, ਧਿਆਨ ਰੱਖ, ਹਰ ਵੇਲੇ ਤੇਰੇ ਸੁਰਤ ਵਿੱਚ ਸ਼ਬਦ ਦਾ ਧਿਆਨ ਹੋਵੇ। ਕਿਹੋ ਜਿਹਾ ਧਿਆਨ ਬਣ ਜਾਵੇ? ਊੜ ਹੈ ਊੜ ਆਵੇ ਸਹਿ ਕੋਸਾ, ਤੇ ਸਪੱਛ ਹੈ ਬਚਰ ਸ਼ਰਿਆ। ਦੇਖੋ ਉਡਾਰੀਆਂ ਮਾਰ ਗਈਆਂ ਨੇ ਕੁੰਜਾਂ, ਉਹਨਾਂ ਉਡਾਰੀ ਮਾਰ ਦਿੱਤੀ ਹੈ, ਪਰ ਉਹਨਾਂ ਦਾ ਧਿਆਨ ਜਿਹੜਾ ਉਹਨਾਂ ਬੱਚਿਆਂ ਦੇ ਵਿੱਚ ਲੱਗਾ ਹੋਇਆ ਹੈ, ਉਸ ਧਿਆਨ ਦੇ ਨਾਲ ਉਹਨਾਂ ਨੂੰ ਜੀਵਨ ਮਿਲ ਰਿਹਾ ਹੈ। ਸਤਿਗੁਰੂ ਮਹਾਰਾਜ ਕਹਿੰਦੇ ਗੁਰੂ ਤੋਂ ਗਿਆਨ ਲੈ ਕੇ ਤੇ ਤੇਰਾ ਸ਼ਬਦ ਵਿੱਚ ਧਿਆਨ ਹੋ ਜਾਵੇ। ਭਾਈ ਰੇ, ਗੁਰਬਿਣ ਗਿਆਨ ਨਾ ਹੋਏ, ਪੁੱਛੋ ਬ੍ਰਹਮ ਨਾਰਦ ਵੇਦ ਵਿਆਸ ਕੋਈ, ਭਾਵੇਂ ਸੁਖਦੇਵ ਮੁਨੀ ਨੂੰ ਪੁੱਛ ਲਓ। ਵਿਆਸ ਜੀ 24 ਅਵਤਾਰਾਂ ਚ ਅਵਤਾਰ ਮੰਨੇ ਨੇ, ਉਹਨਾਂ ਦਾ ਪੁੱਤਰ ਹੈ ਸੁਖਦੇਵ ਮੁਨੀ, ਉਹਨੂੰ ਪੁੱਛ ਲਓ। ਜਿੰਨਾ ਚਿਰ ਉਹ ਗੁਰੂ ਵਾਲਾ ਨਹੀਂ ਬਣਿਆ, ਭੜਕਦਾ ਹੀ ਰਿਹਾ ਭੜਕਦਾ ਰਿਹਾ। ਗੁਰੂ ਤੋਂ ਬਿਨਾਂ ਪ੍ਰਾਪਤੀ ਨਹੀਂ ਹੁੰਦੇ। ਗੁਰਮੰਤਰ ਹੀਣਸ ਜੋ ਪ੍ਰਾਣੀ, ਤ੍ਰਘੰਤ ਜਨਮ ਭ੍ਰਸਟਨ ਹੈ, ਕੂਕਰ ਹੈ ਸੂਕਰ ਹੈ, ਗਰਤ ਪਹ ਕਾਕ ਹੈ ਸਰਪਣ ਹੈ। ਵਾਹਿਗੁਰੂ ਤੁਲ ਖਲ, ਕਾਂ ਤੋਂ ਗਧੇ ਤੋਂ ਸੱਪ ਤੋਂ ਤੁਲ, ਇਹਨਾਂ ਦੇ ਬਰਾਬਰ ਨਹੀਂ ਹੈ। ਨਾ ਨਾ ਨਾ ਨਾ, ਮਹਾਰਾਜ ਕਹਿੰਦੇ ਇਹਨਾਂ ਤੋਂ ਵੀ ਥੱਲੇ ਗਿਰਿਆ ਹੋਇਆ ਹੈ ਜਿਹੜਾ ਗੁਰੂ ਤੋਂ ਬਿਨਾਂ ਹੈ। ਗਿਆਨ ਧਿਆਨ ਇਸ਼ਨਾਨ, ਜਿਹੜਾ ਧਿਆਨ ਰੱਖਣਾ ਹੈ ਉਸ ਧਿਆਨ ਦੇ ਵਿੱਚ ਤੇਰਾ ਫਿਰ ਅੰਦਰ ਦਾ ਇਸ਼ਨਾਨ ਹੋ ਜਾਵੇਗਾ। ਜਿਵੇਂ ਬਾਹਰਲਾ ਇਸ਼ਨਾਨ ਆਪਾਂ ਜਲ ਨਾਲ ਕਰਦੇ ਹਾਂ, ਪਰ ਅੰਦਰ ਦਾ ਇਸ਼ਨਾਨ ਜਲ ਨਾ ਹੀ ਨਾਲ ਨਾ ਹੀ ਹੈ। ਉਹ ਇਸ਼ਨਾਨ ਕਾਹਦੇ ਨਾਲ? ਤੁਸੀਂ ਬੈਠੇ ਬੈਠੇ ਕਰ ਰਹੇ ਹੋ, ਆਪਾਂ ਸਾਰੇ ਕਰ ਰਹੇ ਹਾਂ। ਕਿੱਦਾਂ ਕਰਦੇ ਹਾਂ? ਸੁਣਿਆ, ਹਾਂਜੀ ਮੰਨਿਆ, ਮਨ ਕੀਤਾ ਪਹਾਓ, ਤੀਰਥਾਂ ਤੇ ਪਹੁੰਚ ਗਿਆ। ਸੁਣਿਆ ਮੰਨਿਆ ਮਨ ਕੀਤਾ ਪਹਾਓ, ਅੰਤਰਗਤ
1: ਤੀਰਥ ਮੰਨ ਲਓ,
0: ਸਾਰਾ ਕੁਝ ਹੀ ਮਿਲ ਗਿਆ ਨਾ। ਸੁਣ ਵੀ ਰਿਹਾ, ਮੰਨ ਵੀ ਰਿਹਾ, ਪ੍ਰੇਮ ਕਰ ਲਿਆ, ਤੀਰਥਾਂ ਦਾ ਇਸ਼ਨਾਨ ਵੀ ਹੋ ਗਿਆ, ਅੰਦਰ ਦਾ ਇਸ਼ਨਾਨ ਵੀ ਹੋ ਗਿਆ। ਇਸ ਕਰਕੇ ਮਹਾਰਾਜ ਕਹਿੰਦੇ ਨੇ ਇਹ ਇਸ਼ਨਾਨ ਕਰਨਾ ਕਰਨ, ਤੀਰਥ ਤਪ ਦਇਆ ਦਤ ਦਾਨ, ਜੇ ਕੋ ਪਾਵੇ ਤਿਲਕਾ ਮਾਣ। ਕੀਤਾ ਹੋਇਆ ਤੈਨੂੰ ਤਿਲ ਮਾਤਰ ਮਾਣ ਮਿਲਣਾ ਹੈ, ਪਰ ਸੰਗਤ ਵਿੱਚ ਬੈਠਿਆ ਤੇਰਾ ਥੋੜਾ ਜਪਿਆ ਨਾਮ ਬਹੁਤੇ ਦੀ ਬਣਾ ਪ੍ਰਾਪਤੀ ਹੈ। ਬਨਾਰਸੀ ਤਪ ਕਰੇ ਉਲਟ ਤੀਰਥ ਮਰੇ, ਅਸਮੇਧ ਜਗ ਕੀਜੈ, ਸੋ ਅਸਮੇਧ ਜਗ ਕੀਜੈ, ਸੋਨਾ ਗਰਭ ਦਾਨ ਦੀਜੈ, ਰਾਮ ਨਾ ਸਰ ਤਉ ਨਾ ਪੂਜੈ, ਛੋੜ ਛੋੜ ਰੇ ਪਾਖੰਡੀ ਮਨ ਕਪਟ ਨਾ ਕੀਜੈ, ਹਰ ਕਾ ਨਾਮ ਨਿਤ ਨਿਤ ਹੈ ਲੀਜੈ। ਗੰਗਾ ਜਾਓ, ਗੋਦਾਵਰ ਜਾਈਐ, ਕੁੰਭ ਜਾਓ, ਕੇਦਾਰ ਨਾਈਐ, ਗੋਮਤੀ ਸੈਸ ਗਊ ਦਾਨ ਕੀਜੈ, ਕੋਟ ਜੋ ਤੀਰਥ ਕਰੈ, ਕੋਟ ਕੋਟ ਕਰੋੜਾ ਹੀ ਕੋਟ ਜੋ ਤੀਰਥ ਕਰੈ, ਤਨ ਜੋ ਹਿਵਾਲੈ ਗਾਰੈ, ਰਾਮ ਨਾਮ ਸਰ ਤਉ ਨਾ ਪੂਜੈ, ਅਸ ਦਾਨ ਗਜ ਦਾਨ ਸਹਿਜਾ ਨਾਰੀ, ਭੂਮ ਦਾਨ ਐਸੋ ਦਾਨ ਨਿਤ ਨਿਤ ਕੀਜੈ, ਆਤਮ ਜੋ ਨਿਰਮਾਇਲ ਕੀਜੈ, ਆਪ ਬਰਾਬਰ ਕੰਚਨ ਦੀਜੈ, ਰਾਮ ਨਾਮ ਸਰ ਪੂਜੇ। ਮਹਾਰਾਜ ਕਹਿੰਦੇ ਇੱਥੇ ਆ ਕੇ ਟਿਕਣਾ ਕਰ।
2: ਦਇਆ ਦੇਵਤਾ ਖਿਮਾ ਜਪ ਮਾਲੀ।
0: ਦਇਆ ਦੇਵਤਾ, ਦੇਵਤਾ ਦੀ ਪੂਜਾ ਲੋਕ ਕਰਦੇ ਨੇ ਬ੍ਰਾਹਮਣ ਲੋਕ। ਮਹਾਰਾਜ ਕਹਿੰਦੇ ਜਿਹੜੀ ਹਰ ਇੱਕ ਤੇ ਦਇਆ ਕਰਨੀ ਆ ਨਾ, ਬਸ ਆਈ ਪੂਜਾ ਹੈ ਜਿਹੜੀ ਹਰ ਇੱਕ ਤੇ ਦਇਆ ਕਰਨੀ। ਅੱਠ ਸੱਠ ਤੀਰਥ ਸਗਲ ਪੁੰਨ ਜੀ ਦਇਆ ਪ੍ਰਵਾਨ, ਜਿਹੜੀ ਦਇਆ ਕਰਨੀ ਹੈ ਬਸ ਆਈ ਤੇਰੀ ਪੂਜਾ ਹੈ। ਖਿਮਾ ਜਪ ਮਾਲੀ, ਜਪ ਮਾਲੀ ਮਾਲਾ ਜਪਦੇ ਨੇ, ਮਾਲਾ ਲੈ ਕੇ ਸਿਮਰਨ ਕਰਦੇ ਨੇ। ਮਹਾਰਾਜ ਕਹਿੰਦੇ ਜਿਹੜੀ ਹਰ ਇੱਕ ਤੇ ਖਿਮਾ ਕਰ ਦੇਣੀ ਹੈ। ਕੋਈ ਨੇ ਗੁਨਾਹ ਕਰ ਦਿੱਤਾ ਹੈ ਤੇਰੇ ਨਾਲ, ਕੁਝ ਐਸਾ ਕਰਮ ਕਰ ਦਿੱਤਾ ਹੈ, ਪਰ ਤੇਰੇ ਅੰਦਰ ਸਹਿਜ ਬਣਿਆ ਹੋਇਆ ਹੈ, ਤੇਰੇ ਅੰਦਰ ਬਾਤ ਇਹ ਬਣੀ ਹੋਈ ਹੈ, ਫਰੀਦਾ ਬੁਰੇ ਦਾ
1: ਭਲਾ ਕਰ।
0: ਆ ਹੈ ਜਪ ਮਾਲੀ, ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹਟਾਏ, ਦੇਹੀ ਰੋਗ ਨਾ ਲੱਗਈ, ਪੱਲਾ
1: ਸਭ ਕੁਛ ਪਾਏ,
0: ਸਭ ਕੁਛ ਪਾਏ। ਇਹ ਤੇਰੀ ਮਾਲਾ ਫੇਰਨੀ ਹੈ, ਹਰ ਹਰ ਅੱਖਰ ਦੋ ਇਹ ਮਾਲਾ, ਜਬਤ ਜਬਤ ਪਏ ਦੀਨ ਦਿਆਲਾ। ਫਿਰ ਜੇ ਤੈਨੂੰ ਖਿਮਾ ਆ ਗਈ ਨਾ, ਫਿਰ ਤੈਨੂੰ ਬਾਹਰਲੀ ਮਾਲਾ ਦੀ ਲੋੜ ਨਹੀਂ ਰਹਿ ਜਾਣੀ, ਬਿਲਕੁਲ ਨਹੀਂ ਰਹਿਣੀ, ਫਿਰ ਮਾਲਾ ਕਿਹੜੀ ਬਣ ਜਾਣੀ ਹੈ।

0: ਜਿੰਨਾ ਚਿਰ ਸੱਚੇ ਨਾਮ ਨਾਲ ਤੇਰਾ ਮਨ ਨਹੀਂ ਨਾ ਭਿੱਜਦਾ, ਉਹਨਾਂ ਚਿਰ ਸੁਰਤ ਜਿਹੜੀ ਹੈ ਉਹ ਪਵਿੱਤਰ ਨਹੀਂ ਹੁੰਦੀ। ਸ਼ਬਦ ਸੁਰਤ ਦੇ ਮਿਲਾਪ ਦੁਆਰੇ ਜਪਦਿਆਂ ਜਪਦੇ ਇੱਕਦਮ ਸੁਰਤ ਨਹੀਂ ਟਿਕੇਗੀ, ਇਹ ਪੱਕੀ ਗੱਲ ਹੈ, ਇੱਕਦਮ ਸੁਰਤ ਨਹੀਂ ਟਿਕੇਗੀ। ਸਹਿਜੇ ਸਹਿਜੇ ਟਿਕਦਿਆਂ ਟਿਕਦਿਆਂ ਅਭਿਆਸੀ ਗੁਰਮੁਖਾਂ ਦਾ ਸੰਗ ਕਰਦਿਆਂ ਕਰਦਿਆਂ ਫਿਰ ਸੁਰਤ ਟਿਕੇਗੀ, ਇੱਕਦਮ ਨਹੀਂ ਹੈ। ਜੇ ਕਵੇ ਵੀ ਅੱਜ ਸੰਗਤ ਵਿੱਚ ਆ ਗਈ, ਅੱਜ ਟਿਕ ਜਾਵੇ, ਮਗਰੇ ਗੁਰੂ ਦੀ ਰਹਿਮਤ ਵੀ ਹੁੰਦੀ ਹੈ ਵੀ ਉਹਦੀ ਕਿਰਪਾ ਕਿਸ ਘੜੀ ਕਦੋਂ ਵਰਤ ਜਾਣੀ ਹੈ। ਪਾਤਸ਼ਾਹ ਜੀ ਕਹਿੰਦੇ ਸੁਰਤ ਨੂੰ ਪਵਿੱਤਰ ਰੱਖਣਾ ਕਰ, ਸੁਰਤ ਤੋਂ ਭਾਵ ਸੋਚ ਨੂੰ ਤੂੰ ਪਵਿੱਤਰ ਕਰਨਾ ਕਰ, ਉਹ ਪਵਿੱਤਰ ਨਾਮ ਦੁਆਰੇ ਹੋ ਜਾਵੇਗੀ।
1: ਤਿਲਕ ਕਰਨੀ ਹੋਏ,
0: ਬ੍ਰਾਹਮਣ ਲੋਕ ਕਰਮਕਾਂਡੀ ਤਿਲਕ ਲਾਉਂਦੇ ਨੇ, ਮਹਾਰਾਜ ਕਹਿੰਦੇ ਆ ਤਿਲਕ ਦੀ ਲੋੜ ਨਹੀਂ ਹੈ, ਇਹਨਾਂ ਤਿਲਕਾਂ ਨੂੰ ਅਸੀਂ ਨਹੀਂ ਮੰਨਦੇ। ਤਿਲਕ ਕਿਹੜਾ ਹੈ? ਕਰਨੀ, ਜਿਹੜੀ ਉੱਚੀ ਕਰਨੀ ਹੈ, ਜੀਵਨ ਉੱਚਾ ਤੇ ਸੁੱਚਾ ਹੈ ਇਹ ਕਰਨੀ ਹੋਵੇ। ਪਾਤਸ਼ਾਹ ਜੀ ਕਹਿੰਦੇ ਉਹ ਤੇਰੀ ਹੈ, ਦਿਖਾਵਾ ਨਾ ਤੇਰੇ ਕਰਮ ਵਿੱਚ ਹੋਵੇ, ਕਿਧਰੇ ਇਹ ਬਾਤ ਨਾ ਹੋਵੇ। ਪੂਸ਼ਤ ਫਤਕ ਤੇ ਮਾਰਗ ਨਾ ਧਾਰੈ ਪੱਗ, ਪ੍ਰੀਤਮ ਕੇ ਦੇਸ ਕੈਸੇ ਬਾਤਨ ਸੇ ਜਾਈਐ, ਪੂਸ਼ਿਤ ਬੈਦ ਖਾਤ ਔਖਦ ਨਾ ਸੰਜਮ ਸਹਿ, ਕੈਸੇ ਮਿਟੈ ਰੋਗ ਸੁਖ ਸਹਿਜ ਸਮਾਈਐ, ਪੂਸ਼ਿਤ ਸੁਹਾਗਣ ਕਰਮ ਹੈ ਦੁਹਾਗਣ ਕੈ, ਹਿਰਦੈ ਬਿਵਿਚਾਰ ਕਤ ਸੇਜਾ ਬੁਲਾਈਐ, ਗਾਏ ਸੁਣੇ ਆਖੇ ਮੀਚੇ ਪਾਈਏ ਨਾ ਪਰਮ ਪਦ, ਗੁਰ ਉਪਦੇਸ਼ ਗਹਿ ਜੋ ਲਓ ਨਾ ਕਮਾਈਏ ਕਰਨੀ।

0: ਸਹਿਜ ਕਿਰਪਾਲੂ ਜੀ ਕਿਰਪਾ ਕਰਦੇ ਭਈ ਆਹ ਪ੍ਰੇਮ ਦਾ ਭੋਜਨ ਹੈ, ਭਈ ਇਹ ਭੋਜਨ ਛਕੇਗਾ ਤੇ ਤੇਰਾ ਵਰਤ ਸੰਪੂਰਨ ਹੈ। ਅਗਰ ਇਹ ਭੋਜਨ ਹੀ ਨਾ ਛੱਕ ਰਿਹਾ ਉੱਤੇ ਆਪਾਂ ਕਰ ਲਿਆ ਹੈ ਖਿਮਾ ਕਰਨੀ, ਦਇਆ ਕਰਨੀ, ਗਿਆਨ ਵਿੱਚ ਪਰਪੱਕ ਹੋਣਾ, ਕਰਨੀ ਦਾ ਤਿਲਕ ਲਾਉਣਾ, ਸੰਤੋਖ ਰੱਖਣਾ, ਅਗਰ ਜੇ ਤੂੰ ਇਹ ਭੋਜਨ ਛੱਕ ਰਿਹਾ ਹੈ ਨਾ ਤੇ ਤੇਰਾ ਵਰਤ ਜਿਹੜਾ ਹੈ ਉਹ ਪ੍ਰਵਾਨ ਹੈ। ਪਰ ਮਹਾਰਾਜ ਕਹਿੰਦੇ ਵਿਰਲਾ, ਇਸ ਵਰਤ ਨੂੰ ਕੋਈ ਵਿਰਲਾ ਹੀ ਪਾਉਂਦਾ ਹੈ, ਹਰ ਥੋੜੀ ਇਹ ਭੋਜਨ ਖਾਵੇਗਾ। ਜਦੋਂ ਇਹ ਭੋਜਨ ਛੱਕ ਲਵੇਗਾ ਫਿਰ ਉੱਥੇ ਬੋਲ ਪੜ ਜਾਣੇ ਨੇ ਤ੍ਰਿਵਤ ਭਈ ਸੱਚ, ਉੱਤੇ ਸੱਚ ਵਰਤ ਆਇਆ ਸੀ ਨਾ, ਤ੍ਰਿਵਤ ਭਈ ਸੱਚ, ਭੋਜਨ ਖਾਇਆ ਮਨ ਤਨ ਰਸਨਾ ਨਾਮ ਧਿਆਇਆ ਜੀ, ਭਾਓ ਭੋਜਨ ਪ੍ਰੇਮ ਦਾ ਭੋਜਨ ਆ ਗਿਆ। ਮਹਾਰਾਜ ਤੇ ਵਰਤ ਜੋ ਰੱਖਿਆ ਸੱਚ ਦਾ ਤੇ ਫਿਰ ਪ੍ਰੇਮ ਦਾ ਭੋਜਨ ਆ ਗਿਆ, ਇਹ ਤੂੰ ਭੋਜਨ ਖਾਵੇਗਾ ਇਹਦੇ ਵਿੱਚੋਂ ਮਹਾਰਾਜ ਕਹਿੰਦੇ ਅੰਦਰ ਦੀ ਤ੍ਰਿਪਤੀ ਹੋ ਜਾਵੇਗੀ। ਸੱਚ, ਸੱਚ ਦਾ ਭੋਜਨ, ਪ੍ਰੇਮ ਦਾ ਭੋਜਨ ਇਹ ਤੈਨੂੰ ਪ੍ਰਾਪਤ ਹੋਇਆ, ਪਰ ਹਰ ਇੱਕ ਨਹੀਂ ਵਿਰਲਾ ਪਾਉਂਦਾ ਹੈ।
1: ਮਹਲਾ ਤੀਜਾ,
0: ਤੀਸਰੇ ਪਾਤਸ਼ਾਹ ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਦੋਹੇ ਬਣ ਜਾਵੇ, ਕਿਰਪਾ ਕਰਦੇ ਨੇ ਜੀ।
1: ਨੌਵੀਂ ਨੇਮ ਸੱਚ ਜੇ ਕਰ,
0: ਨੌਵੀਂ ਦਾ ਨੇਮ ਹੈ ਤੂੰ ਸੱਚ ਨੂੰ ਹਰ ਵੇਲੇ ਗ੍ਰਹਿਣ ਕਰ ਲੈਣਾ। ਕਰੇ
1: ਕਾਮ ਕ੍ਰੋਧ ਤ੍ਰਿਸ਼ਨਾ ਉਚਰ,
0: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਆਖੋ ਸਤਨਾਮ ਸ਼੍ਰੀ
1: ਵਾਹਿਗੁਰੂ,
0: ਬੋਲਿਆ ਕਰੋ ਭਲਾ ਹੋ ਜਾਂਦਾ ਜੇ, ਭਲਾ ਹੋ ਜਾਂਦਾ। ਜਿਹੜੇ ਘਰ ਵਿੱਚ ਸੰਗਤ ਬੈਠੇ ਨੇ ਉਹ ਵੀ ਬੋਲਿਆ ਕਰੋ, ਆਖੋ ਗੱਜ ਕੇ ਸਤਨਾਮ ਸ਼੍ਰੀ
1: ਵਾਹਿਗੁਰੂ।
0: ਕਾਮ ਕ੍ਰੋਧ ਪਾਤਸ਼ਾਹ ਜੀ ਕਹਿੰਦੇ ਤ੍ਰਿਸ਼ਨਾ ਇਹਨਾਂ ਨੂੰ ਖਤਮ ਕਰ ਦੇਵੇਂ, ਕਿਉਂ ਜੀ ਇਹ ਤਾਂ ਸਰੀਰ ਨੂੰ ਗਾਲ ਦਿੰਦੇ ਨੇ, ਕਾਮ ਵੀ ਗਾਲ ਦਿੰਦਾ ਹੈ ਕ੍ਰੋਧ ਵੀ ਗਾਲ ਦਿੰਦਾ, ਤੁਸੀਂ ਕਹੋ ਜੀ ਉਹ ਕਿਵੇਂ। ਕਾਮ ਕ੍ਰੋਧ ਵਾਹਿਗੁਰੂ ਵਾਹਿਗੁਰੂ, ਕਾਇਆ ਕੋ, ਕਾਇਆ ਕੀ ਹੈ ਸਰੀਰ, ਕਾਇਆ ਕੋ ਗੱਲ ਹੈ, ਨਾਲ ਦ੍ਰਿਸ਼ਟਾਂਤ ਦਿੱਤਾ ਹੈ ਜਿਉਂ ਜਿਵੇਂ ਤੰਚਣ।

0: ਜਿਵੇਂ ਕਲੰਦਰ ਨਹੀਂ ਹੁੰਦਾ, ਕਲੰਦਰ ਬਾਂਦਰ ਨੂੰ ਨਚਾਉਂਦਾ ਹੈ ਤੇ ਕ੍ਰੋਧ ਜਿਹੜਾ ਹੈ ਨਾ ਉਹ ਬੰਦੇ ਨੂੰ ਨਚਾ ਦਿੰਦਾ ਹੈ। ਕ੍ਰੋਧ ਕਲੰਦਰ ਹੈ ਤੇ ਬੰਦਾ ਉਸ ਨੂੰ ਮਾਫ਼ ਕਰਿਓ ਤਵੇਂ ਦਾ ਬਣ ਜਾਂਦਾ, ਨੱਚਦਾ ਹੈ। ਮੈਂ ਨਹੀਂ ਕਹਿੰਦਾ, ਮੇਰੇ ਗੁਰੂ ਦੀ ਅੰਮ੍ਰਿਤ ਬਾਣੀ ਕਹਿੰਦੀ ਹੈ, ਹੇ ਕਲ ਮੂਲ ਕ੍ਰੋਧੰ ਕਧੰਚ ਕਰਨਾ ਨਾ ਉਪਰ ਜਤ ਵਿਖਿਅੰਤ ਜੀਵੰ ਵਸਿਆਂ ਕ੍ਰੋਧ ਨਿਰਤਿਅੰ ਕ੍ਰੋਧ ਜਥਾ ਮਰਕਟ ਹੈ। ਮਰਕਟ ਹੈ ਨਾ ਬਾਂਦਰ ਦਾ। ਕਲ ਮੂਲ ਇਹ ਕਲਯੁਗ ਦਾ ਕਲੇਸ਼ ਹੈ ਕ੍ਰੋਧ। ਕਧੰਚ ਕ੍ਰੋਧੀ ਪੁਰਸ਼ ਦੇ ਅੰਦਰ ਕਦੇ ਦਇਆ ਨਹੀਂ ਜੇ ਆਉਂਦੀ। ਹੇ ਕਲ ਮੂਲ ਹੇ ਕਲਯੁਗ ਦੇ ਮੁੱਢ ਹੇ ਕਲੇਸ਼ ਕ੍ਰੋਧ, ਤੇਰੇ ਅੰਦਰ ਕਦੇ ਦਇਆ ਹੀ ਨਹੀਂ ਆਉਂਦੀ। ਕ੍ਰੋਧੀ ਪੁਰਸ਼ ਕੋਲ ਦਇਆ ਕਿੱਥੋਂ ਆਵੇਗੀ? ਹੇ ਕਲ ਮੂਲ ਕ੍ਰੋਧੰ ਕਧੰਚ ਕਰੁਣਾ ਕਰੁਣਾ ਕੱਕਾ ਰਾਰੇ ਨੂੰ ਔਂਕੜ ਤੇ ਨੰਨਾ ਕਰਨਾ ਕਰਨਾ ਤੋਂ ਭਾਵ ਦਇਆ ਨਹੀਂ ਆਉਂਦੀ, ਕਿਰਪਾ ਨਹੀਂ ਆਉਂਦੀ। ਹੇ ਕਲ ਮੂਲ ਕ੍ਰੋਧੰ ਕਧੰਚ ਕਰਨਾ ਨਾ ਉਪਰ ਜਤੇ ਬਿਖਿਅੰਤ ਜੀਵੰ। ਜਿਹੜੇ ਵਿਸ਼ੇ ਵਿਕਾਰ ਭੋਗਣ ਵਾਲੇ ਜੀਵ ਆ ਨਾ, ਕ੍ਰੋਧ ਤੇ ਉਹਨਾਂ ਨੂੰ ਇੱਕਦਮ ਬੋਚ ਲੈਂਦਾ ਹੈ। ਜਿਵੇਂ ਬਾਲ ਲਾਗੂ ਬੋਚ ਕੇ ਕਹਿੰਦੇ ਜੀ ਬੁੱਚ ਲਈ ਹੈ, ਤੇਵੇਂ ਉਹਨਾਂ ਨੂੰ ਉਡੀਕਦਾ ਰਹਿੰਦਾ ਜਿਹੜੇ ਵਿਕਾਰੀ ਪਾਂਬਰ ਪੁਰਸ਼ ਹੈ। ਵਿਖਿਅੰਤ ਜੀਵੰ ਵਸਿਆਂ ਕ੍ਰੋਧ ਨਿਰਤਿਅੰ ਕ੍ਰੋਧ ਜਥਾ ਮਰਕਟ ਹੈ। ਨਿਰਤਿਅੰਗ ਨਿਰਤਿਅੰਗ ਮੀਨਸ ਨਾਚ, ਮਰਕਟ ਹੈ ਜਿਵੇਂ ਬਾਂਦਰ ਨੱਚਦਾ ਹੈ। ਕ੍ਰੋਧ ਵਾਲਾ ਪੁਰਸ਼ ਉਹਨੂੰ ਪਕੜਿਆ ਹੋਵੇ, ਝਗੜਾ ਹੋ ਜਾ, ਕਹਿੰਦਾ ਛੱਡ ਦਿਓ ਮਾਰ ਦਿਆਂਗਾ, ਛੱਡ ਦਿਓ ਮੈਂ ਛੱਡਾਂਗਾ ਨਹੀਂ। ਮਹਾਰਾਜ ਕਹਿੰਦੇ ਤੇਵੇਂ ਨਾਚ ਕਰਾ ਦਿੰਦਾ ਹੈ। ਕਾਮ ਵੀ ਐਸਾ ਹੈ ਤਾਂ ਮਹਾਰਾਜ ਨੇ ਕਿਹਾ ਹੈ, ਹੇ ਕਾਮੰਗ ਨਰਕ ਵਿਸ਼ਰਾਮੰਗ ਬਹੁ ਜੋਨੀ ਪਰਮਾਵਣ ਹੈ ਚਿਤ ਹਰਨੰਗ ਤ੍ਰੈਲੋਕ ਗਮਿਅੰਗ ਜਪ ਤਪ ਸੀਲ ਬਦਾਰਨ ਹੈ ਅਲਪ ਸੁਖ ਅਵਿਤ ਚੰਚਲ ਊਚ ਨੀਚ ਸਮਾਵਣ ਹੈ ਤਪ ਹੈ ਬੇਮੁੰਚਿਤ ਸਾਧ ਸੰਗਮ ਓਟ ਨਾਨਕ ਨਾਰਾਇਣ। ਜੇ ਤੂੰ ਇਹਦੇ ਤੋਂ ਬਚਣਾ ਹੈ, ਸਾਧ ਸੰਗਮ, ਸੰਗਮ ਦਾ ਅਰਥ ਹੁੰਦਾ ਹੈ ਮਿਲਾਪ, ਸੰਗਮ ਦਾ ਅਰਥ ਹੈ ਜੀ ਮਿਲਾਪ, ਫਿਰ ਗੁਰੂ ਦੇ ਨਾਲ ਮਿਲਾਪ ਕਰ ਲਾ, ਫਿਰ ਸੰਗਤ ਨਾਲ ਮਿਲਾਪ ਕਰ ਲਾ। ਮਹਾਰਾਜ ਕਹਿੰਦੇ ਤੇਰੇ ਵੱਸ ਹੋ ਜਾਣਗੇ, ਫਿਰ ਤ੍ਰਿਸ਼ਨਾ ਵੀ ਤੇਰੇ ਵੱਸ ਹੋ ਜਾਵੇਗੀ, ਸੰਗਤ ਵਿੱਚ ਨਾਮ ਮਿਲ ਜਾਣਾ ਹੈ। ਤੇ ਜਦੋਂ ਨਾਮ ਆ ਗਿਆ, ਤ੍ਰਿਸ਼ਨਾ ਬੁੱਝ ਹਰਖੈ ਨਾਮ, ਫਿਰ ਗੁਰੂ ਨੇ ਕਿਰਪਾ ਕਰ ਦੇਣੀ ਹੈ। ਤ੍ਰਿਸ਼ਨਾ ਅਗਨ ਪ੍ਰਭ ਆਪ ਬੁਝਾਈ, ਨਾਨਕ ਉਧਰ ਪ੍ਰਭ ਸ਼ਰਨਾ। ਇਹ ਗੁਰੂ ਦੀ ਰਹਿਮਤ ਵਰਤਦੀ ਹੈ, ਉੱਚਰ ਹੈ ਨਾਮ ਨੂੰ, ਇਹਨਾਂ ਨੂੰ ਕਰਕੇ ਰੋਕ ਲੈਣਾ ਕਰ।
1: ਦਸਵੀਂ ਦਸੇ ਦੁਆਰ ਜੇ ਠੱਕ,
0: ਦਸਵੀਂ ਦਾ ਵਰਤ ਤੇਰਾ ਇਹ ਹੈ, ਜਿਹੜੇ ਤੇਰੇ ਦਸ ਦਰਵਾਜੇ ਨੇ ਨਾ ਪਾਤਸ਼ਾਹ ਜੀ ਕਹਿੰਦੇ ਇਹਨਾਂ ਨੂੰ ਤੂੰ ਵਸ ਕਰ ਲੈਣਾ ਕਰ। ਜਿਵੇਂ ਪਹਿਲਾਂ ਆਪਾਂ ਬਚਨ ਪੜੇ, ਦਸ ਇੰਦਰੀ ਕਰ ਰੱਖ ਵਾਸ, ਠੱਕ ਹੈ ਠਾਕੇ ਤੋਂ ਭਾਵ ਇਹਨਾਂ ਨੂੰ ਰੋਕ ਨਾ ਕਰ, ਬਾਰ ਬਾਰ ਇਹਨਾਂ ਨੂੰ ਰੋਕਣਾ ਕਰ। ਚਿਤ ਚਰਨ ਕਮਲ ਕਾ ਆਸਰਾ, ਚਿਤ ਚਰਨ ਕਮਲ ਸੰਗ ਜੋੜੀਐ, ਮਨ ਚਿਤ ਵੈ ਬੁਰੇ ਆਈਆਂ, ਗੁਰ ਸ਼ਬਦੀ ਇਹੋ ਮਨ ਖੋੜੀਐ। ਮਹਾਰਾਜ ਕਹਿੰਦੇ ਬਾਰ ਬਾਰ ਠਾਕ, ਇਹਨੂੰ ਰੋਕਣਾ ਕਰ। ਟੁੱਕ ਦਮ ਕਰਾਰੀ ਜ਼ੋ ਕਰੋ ਹਾਜ਼ਰ ਹਜ਼ੂਰ ਖੁਦਾਏ। ਟੁੱਕ ਟੈਂਕਾ, ਟੈਂਕੇ ਨੂੰ ਔਂਕੜ ਕੱਕਾ, ਟੁੱਕ ਟੁੱਕ ਤੋਂ ਭਾਵ ਰੋਕ, ਕਿਨੂੰ? ਮਨ ਨੂੰ ਰੋਕ। ਜਦੋਂ ਮਨ ਰੋਕਿਆ ਤੇਰੇ ਅੱਖਾਂ ਰੁਕ ਜਾਣਗੀਆਂ, ਜਦੋਂ ਮਨ ਰੁਕ ਗਿਆ ਤੇਰੀ ਜ਼ਬਾਨ ਬੋਲਣ ਤੋਂ ਰੁਕ ਜਾਵੇਗੀ, ਜਦੋਂ ਮਨ ਰੁਕ ਗਿਆ ਤੇਰੇ ਕੰਨ ਗੰਦਾ ਮੰਦੇ ਤੋਂ ਰੁਕ ਜਾਣਗੇ, ਤੇਰੇ ਹੱਥ ਰੁਕ ਜਾਣਗੇ, ਤੇਰੇ ਪੈਰ ਰੁਕ ਜਾਣਗੇ। ਟੁੱਕ ਦਮ ਕਰਾਰੀ ਜ਼ੋ ਕਰੋ, ਜਦੋਂ ਸਰੀਰ ਤੇਰਾ ਰੁਕ ਗਿਆ, ਨੇਤਰ ਤੇਰੇ ਪਾਸਿਓ ਰੁਕ ਗਏ, ਫਿਰ ਕੀ ਹੋਵੇਗਾ? ਹਾਜ਼ਰ ਹਜ਼ੂਰ ਖੁਦਾਏ, ਫਿਰ ਤੇ ਤੈਨੂੰ ਜਰੇ ਜਰੇ ਚੋਂ ਰੱਬ ਨਜ਼ਰ ਆ ਜਾਣਾ। ਪਾਤਸ਼ਾਹ ਜੀ ਕਹਿੰਦੇ ਤੇਰਾ ਦਸਵੀਂ ਦਾ ਵਰਤ ਹੈ, ਇਹ ਵਰਤ ਰੱਖਣਾ ਕਰ।
1: ਏਕਾਦਸੀ ਏਕ ਕਰ ਜਾਣਾ,
0: ਏਕਾਦਸੀ ਦਾ ਵਰਤ ਰੱਖਣਾ। ਮਹਾਰਾਜ ਕਹਿੰਦੇ ਸਾਰਿਆਂ ਦੇ ਵਿੱਚ ਮੇਰੇ ਵਾਹਿਗੁਰੂ ਨਿਰੰਕਾਰ ਨੂੰ ਪ੍ਰਮਾਤਮਾ ਨੂੰ ਜਾਣਨਾ ਕਰ। ਜਲੇ ਹਰੀ ਥਲੇ ਹਰੀ ਉਰੇ ਹਰੀ ਬਨੇ ਹਰੀ ਗਿਰੇ ਹਰੀ ਗੋਫੇ ਹਰੀ ਇਹਾਂ ਹਰੀ ਉਹਾਂ ਹਰੀ ਅਲੇਖ ਹਰੀ ਅਪੇਖ ਹਰੀ ਜਲਸ ਤੂੰ ਹੀ ਤਲਸ ਤੂੰ ਹੀ ਤੇਥੋਂ ਬਿਨਾਂ ਕੁਝ ਹੈ ਹੀ ਨਹੀਂ ਹੈ। ਤੂੰ ਹੀ ਤੂੰ ਹੀ ਤੂੰ ਹੀ ਤੂੰ ਜਰੇ ਜਰੇ ਚੋਂ ਤੇਰਾ ਤੂੰ ਹੀ ਦਾ ਆਵਾਜ਼ ਆ ਜਾਵੇ, ਤੈਨੂੰ ਨਜ਼ਰ ਆ ਜਾਵੇ, ਇਹ ਤੇਰਾ ਏਕਾਦਸੀ ਦਾ ਵਰਤ ਹੈ।
1: ਦੁਆਦਸੀ ਪੰਚ ਵਸ ਗਤ ਕਰ ਰੱਖ,
0: ਦੁਆਦਸੀ ਦਾ ਵਰ ਤੇਰਾ ਇਹ ਹੈ, ਸ਼ਬਦ ਸਪਰਸ਼ ਰੂਪ ਰਸ ਗੰਧ। ਸ਼ਬਦ ਵਾਜ ਸੁਣਨੀ ਬਾਹਰਲੀ ਭੈੜੀ ਗੰਦੀ ਵਾਜ, ਉਹ ਨਹੀਂ ਸੁਣਨੀ, ਸਪਰਸ਼ ਕਰਨਾ ਚਮੜੀ ਦਾ। ਸ਼ਬਦ ਸਪਰਸ਼ ਰੂਪ, ਰੂਪ ਦਾ ਪੁਜਾਰੀ ਨਹੀਂ ਬਣਨਾ, ਸ਼ਬਦ ਸਪਰਸ਼ ਰੂਪ ਰਸ, ਇੰਦਰੀ ਦਾ ਵਸ, ਜੀਭਾ ਦਾ ਰਸ, ਇਸ ਰਸ ਨੂੰ ਤੂੰ ਕੰਟਰੋਲ ਕਰਨਾ ਹੈ, ਕਿਉਂਕਿ

0: ਤੋਈ ਕਾਮਨ ਜਿਸ ਵੇਲੇ ਧੰਨ ਗੁਰੂ ਨਾਨਕ ਦੇ ਮਹਾਰਾਜ ਜੰਗਲ ਚ ਮੰਗਲ ਲਾਈ ਬੈਠੇ ਸਨ, ਉਸ ਵੇਲੇ ਕਲਯੁਗ ਆਇਆ ਸੀ। ਉਹਨੇ ਬੜਾ ਯਤਨ ਕੀਤਾ ਸੀ ਮੁੱਕ ਦੀ ਗੱਲ ਕਰਾਂ, ਉਹਦੇ ਯਤਨ ਸਾਰੇ ਦੇ ਸਾਰੇ ਫੇਲ ਹੋ ਗਏ। ਜਦੋਂ ਸਾਰੇ ਫੇਲ ਹੋ ਗਏ, ਹਨੇਰੀ ਲਿਆਂਦੀ, ਕਈ ਕੁਛ ਕੀਤਾ, ਫਿਰ ਉਹਨੇ ਇੱਕ ਆਪਣਾ ਐਸਾ ਰੂਪ ਬਣਾ ਲਿਆ ਜੀ, ਕਾਲਾ ਧੂਤ ਜਿਹੜਾ ਸਿਰ ਹੈ ਸਮਾਨ ਨੂੰ ਲੱਗਾ ਹੋਇਆ, ਪੈਰ ਪਤਾਲ ਵਿੱਚ ਨੇ, ਇੱਕ ਸੱਜੇ ਹੱਥ ਨਾਲ ਜੇਬਾ ਪੜੀ ਹੋਈ ਹੈ, ਜਿਹਵਾ ਨੂੰ ਪੜਿਆ ਜਬਾਨ ਨੂੰ ਜੇਬਾ, ਇੱਕ ਹੱਥ ਨਾਲ ਇੰਦਰੀ ਪਕੜੀ ਹੋਈ ਹੈ, ਮਰਦਾਨਾ ਨੀਵੀ ਪਾ ਕੇ ਬੈਠਾ। ਗੁਰੂ ਨਾਨਕ ਮਹਾਰਾਜ ਕਹਿ ਲੱਗੇ, ਮਰਦਾਨਿਆ ਸਾਹਮਣੇ ਵੇਖ ਨਜ਼ਾਰਾ, ਆਖੋ ਸਤਨਾਮ ਸ਼੍ਰੇ
1: ਵਾਹਿਗੁਰੂ,
0: ਸਾਹਮਣੇ ਨਜ਼ਾਰਾ ਵੇਖ ਨਜ਼ਾਰਾ। ਮਰਦਾਨਾ ਜੀ ਨੇ ਅੱਖਾਂ ਖੋਲੀਆਂ, ਕਹਿੰਦਾ ਬਾਬਾ ਇਹ ਤੇ ਬੜੀ ਬੁਰੀ ਬਲਾ ਆਉਂਦੀ ਹੈ, ਇਹ ਤੇ ਬੜੀ ਬੁਰੀ ਬਲਾ ਆਉਂਦੀ ਹੈ, ਹਨੇਰੀਆਂ ਤੋਂ ਬਚ ਗਏ, ਝੱਖੜਾਂ ਤੋਂ ਬਚ ਗਏ, ਗੜੀਆਂ ਤੋਂ ਬਚ ਗਏ, ਇਹਦੇ ਤੋਂ ਨਹੀਂ ਬਚਦੇ। ਮਹਾਰਾਜ ਕਹਿੰਦੇ ਤੈਨੂੰ ਕੁਝ ਨੀ ਕਹਿੰਦਾ, ਤੂੰ ਕਹਿ ਸਤ ਕਰਤਾਰ ਨਿਰੰਕਾਰ ਕੋਲ ਆ ਗਿਆ। ਮਹਾਰਾਜ ਕਹਿੰਦੇ ਕੌਣ ਹੈ? ਕਹਿੰਦਾ ਜੀ ਕਲਯੁਗ ਆ। ਸਤਿਗੁਰੂ ਜੀ ਕਹਿਣ ਲੱਗੇ ਤੂੰ ਕਲਯੁਗ ਆ, ਰੂਪ ਕਿਉਂ ਬਣਾ ਕੇ ਆਇਆ? ਕਹਿੰਦਾ ਜੀ ਜਿਹੋ ਜਿਹਾ ਮੈਂ ਰੂਪ ਬਣਾ ਕੇ ਆਇਆ, ਮੈਂ ਤੁਹਾਨੂੰ ਕਲਯੁਗੀ ਦੇ ਲੱਛਣ ਦੱਸ ਦਿੱਤੇ ਨੇ। ਮਹਾਰਾਜ ਕਹਿੰਦੇ ਲੱਛਣ ਕੀ ਹੈ? ਕਹਿਣ ਲੱਗਾ ਸੱਚੇ ਪਾਤਸ਼ਾਹ ਨਿਰੰਕਾਰ ਜੀ, ਬਸ ਆ ਦੋ ਚੀਜ਼ਾਂ ਦੇ ਨਾਲ, ਜ਼ੁਬਾਨ ਦੇ ਰਸ ਨਾਲ ਤੇ ਇੰਦਰੀ ਦੇ ਰਸ ਨਾਲ ਮੈਂ ਕਲਯੁਗੀ ਜੀਵਾਂ ਨੂੰ ਲੁੱਟ ਲਵਾਂਗਾ। ਆਖੋ ਸਤਨਾਮ ਸ਼੍ਰੀ
1: ਵਾਹਿਗੁਰੂ
0: ਵਾਹਿਗੁਰੂ। ਪਾਤਸ਼ਾਹ ਜੀ ਕਹਿੰਦੇ ਇਹਨਾਂ ਨੂੰ ਗੁਰੂ ਸ਼ਬਦ ਬਾਰੇ ਵਸ ਕਰਨਾ ਕਰ, ਗੁਰੂ ਨੂੰ ਬੇਨਤੀ ਕਰਿਆ ਕਰ। ਪਾਤਸ਼ਾਹ ਏਕ ਕੋਟ ਪੰਚ ਸਿਕਦਾਰਾ ਪੰਚੇ ਮੰਗੇ ਹਾਲਾ, ਜਿਮੀ ਨਾਹੀ ਮੈਂ ਕਿਸੇ ਕੀ ਬੋਈ, ਐਸਾ ਦੇਣ ਦੁਖਾਲਾ ਹਰ ਕੇ ਲੋਗਾ, ਮੋਕੋ ਨੀਤ ਡਸੈ ਪਟਵਾਰੀ। ਪਟਵਾਰੀ ਕੌਣ? ਧਰਮ ਰਾਜਾ। ਮੈਨੂੰ ਡੰਨ ਮਿਲ ਰਿਹਾ ਹੈ, ਹਰ ਕੇ ਲੋਗਾ ਮੋਕੋ ਨੀਤ ਡਸੈ ਪਟਵਾਰੀ। ਕੀ ਕਰ? ਉਪਰ ਪੂਜਾ ਕਰ, ਮੈਂ ਗੁਰ ਪੈ ਪੁਕਾਰਿਆ। ਬਾਵਾਂ ਉੱਚੀਆਂ ਕਰਦੇ, ਕਹਿੰਦੇ ਜੀ ਇਹਨੇ ਆਤਮ ਸਮਰਪਣ ਕਰ ਦਿੱਤਾ। ਆਮ ਹੀ ਹੁੰਦਾ ਨਾ, ਬਾਵਾਂ ਉੱਚੀਆਂ ਕਰਦੇ, ਉੱਚੀਆਂ ਬਾਵਾਂ ਕਰਕੇ ਗੁਰੂ ਨੂੰ ਸਮਰਪਿਤ ਹੋ ਜਾ, ਗੁਰੂ ਦੇ ਅੱਗੇ ਟਹਿ ਜਾ। ਉਪਰ ਪੂਜਾ ਕਰ, ਮੈਂ ਗੁਰ ਪਹਿ ਪੁਕਾਰਿਆ, ਤੇ ਗੁਰੂ ਦੇ ਅੱਗੇ ਪੁਕਾਰ ਕਰ, ਬੇਨਤੀ ਕਰ, ਤੇ ਗੁਰੂ ਰਹਿਮਤ ਵਿੱਚ ਆ ਜਾਵੇਗਾ। ਤੇ ਨਹੋਂ ਲਈਆ ਉਬਾਰੀ, ਉਬਾਰੀ ਉਬਾਰੀ ਤੋਂ ਭਾਵ ਬਚਾ ਲਵੇਗਾ, ਗੁਰੂ ਰੱਖ ਲਵੇਗਾ ਤੇਰਾ ਦਸਵੀਂ

0: ਪਾਂਡੇ
1: ਆ ਗਿਆ ਨਾ, ਹੇ ਕਰਮ ਕਾਂਡੀ ਬ੍ਰਾਹਮਣ, ਇਹੋ ਜਿਹਾ ਵਰਤ ਰੱਖਣਾ ਕਰ ਜਿਹੜਾ ਆਪਾਂ ਉੱਪਰ ਗਿਣ ਆਏ ਹਾਂ।
0: ਹੋਰ ਬਹੁਤ ਸਿੱਖ ਕਿਆ ਦੀਜਾ,
1: ਬਾਰੀ ਸਿੱਖਿਆ ਕੀ ਦੇਈ ਜਾਂਦਾ, ਵੀ ਇਉਂ ਵਰਤ ਰੱਖੋ, ਇਹ ਸਿੱਖਿਆ ਦੀ ਲੋੜ ਨਹੀਂ ਹੈ।
0: ਪਾਉੜੀ
1: ਅੱਗੇ ਗੁਰਦੇਵ ਜੀ ਕਿਰਪਾ ਕਰਦੇ ਨੇ,
0: ਭੂਪਤ ਰਾਜੇ ਰੰਗ ਰਾਏ
1: ਜੀ ਕਹਿੰਦੇ ਰਾਜੇ ਭੂਪਤ ਬੜੇ ਬੜੇ ਬਾਦਸ਼ਾਹ, ਰੰਗ ਤੋਂ ਭਾਵ ਭਾਵੇਂ ਕੋਈ ਗਰੀਬ ਹੈ,
0: ਸੰਚ ਹੈ ਬਿਖ ਮਾਇਆ,
1: ਸਾਰੀ ਮਾਇਆ ਇਕੱਠੀ ਕਰਨ ਵਿੱਚ ਲੱਗੇ ਹੋਏ ਨੇ, ਚਾਹੇ ਗਰੀਬ ਹੈ ਚਾਹੇ ਅਮੀਰ ਹੈ ਚਾਹੇ ਕੋਈ ਬਾਦਸ਼ਾਹ, ਸਾਰਿਆਂ ਦੀ ਦੌੜ ਲੱਗੀ ਹੋਈ ਹੈ।
0: ਕਰ ਕਰ ਹੇਤ ਵਧਾਏ ਦੇ,
1: ਇਕੱਠੀ ਕਰ ਕਰਕੇ ਹੋਰ ਹੋਰ ਮੋਹ ਮੋਹ ਪ੍ਰੇਮ ਪ੍ਰੇਮ ਕਰੀ ਜਾਂਦੇ ਹਨ,
0: ਪਰ ਦਰਬ ਚੁਰਾਇਆ,
1: ਬਸ ਨਹੀਂ ਹੈ ਪਰਾਇਆ, ਧਨ ਵੀ ਚੁਰਾਉਣ ਦਾ ਜਤਨ ਕਰਦੇ, ਦੂਜਾ ਵੀ ਹੱਕ ਉਹਦਾ ਹੱਕ ਵੀ ਮੈਂ ਹੀ ਹੜੱਪ ਕਰ ਜਾਵਾਂ।
0: ਪੁੱਤਰ ਕਲੱਤਰ ਨਾ ਵਿਸਹਾ,
1: ਮਾਇਆ ਦਾ ਨੇਮ ਬੰਦੇ ਨੂੰ ਇੰਨਾ ਬਣ ਜਾਂਦਾ, ਪੁੱਤ ਤੇ ਘਰ ਵਾਲੀ ਦਾ ਵੀ ਵਿਸਾਹ ਨਹੀਂ ਕਰਦਾ, ਕਹਿੰਦਾ ਨਾ ਨਾ ਉਹਨਾਂ ਨੂੰ ਭੇਤ ਨਹੀਂ ਦੇਣਾ ਨਹੀਂ ਤਾਂ ਕੰਮ ਖਰਾਬ ਹੋ ਜਾਵੇਗਾ, ਉਹਨਾਂ ਦਾ ਵਿਸ਼ਵਾਸ ਨਹੀਂ ਕਰਦਾ ਮਾਇਆ ਵਿੱਚ।

0: ਪਾਤਸ਼ਾਹ ਜੀ ਕਹਿੰਦੇ ਉਹ ਪੁਰਸ਼ ਨਾਮ ਤੋਂ ਸੱਖਣੇ ਜਮਾਂ ਦੇ ਘਰ ਬੱਧੇ ਹੋਏ ਮਾਰੇ ਜਾਂਦੇ ਮਾਰ ਪੈਂਦੀ ਹੈ।
1: ਨਾਨਕ ਹਰ ਪਾਇਆ
0: ਵਾਹਿਗੁਰੂ ਜੀ ਨੂੰ ਇਉਂ ਹੀ ਪਾਉਂਦਾ ਹੈ। ਮੇਰੇ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ, ਸ਼ਬਦ ਦੀ ਸਮਾਪਤੀ ਹੋ ਗਈ, ਸਭ ਦੀਆਂ ਹਾਜ਼ਰੀਆਂ ਪ੍ਰਵਾਨ, ਅੰਮ੍ਰਿਤ ਬਚਨਾਂ ਦੀ ਸਾਂਝ ਪਾਉਂਦਿਆਂ ਬੇਅੰਤ ਭੁੱਲਾਂ ਦੀਆਂ ਮਾਫੀਆਂ, ਲੋਕ ਸੁਖੀਏ ਪਰ ਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ, ਅੰਤਲੇ ਬਚਨ ਸਤਿਕਾਰ ਜੋ ਗਿਆਨੀ ਜੀ ਪਿਆਰ ਵਿੱਚ ਪੜ ਦਿਓ।

ਦਸਾਂ ਪਾਤਸ਼ਾਹੀਆਂ ਦੀ ਆਤਮਕ ਜੋਤ ਕਰ ਚੁੱਕੇ ਜਹਾਜ ਬਾੜੀ ਕੇ ਬੋਹਿਤ ਚੁਗੋ ਜੋਗਿਆ ਟਲ ਸ਼ਬਦਾ ਅਵਤਾਰ ਵਾਲੀਏ ਦੋ ਜਹਾਂ ਚਵਰ ਛਤਰ ਤਖ਼ਤ ਦੇ ਮਾਲਕ ਗਰੀਬ ਨਿਵਾਜ ਪਾਤਸ਼ਾਹ ਧਲ ਧਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਗੋਦ ਅੰਦਰ ਸਜੀ ਬੈਠੀ ਗੁਰੂ ਪਿਆਰੀ ਸਾਹਿਬ ਸੰਗਤ ਜੀਓ ਵਡਭਾਗੇ ਹੋ ਜੋ ਸਾਹਿਬ ਜੀ ਦੀਆਂ ਨਜ਼ਰਾਂ ਦੇ ਪਾਤਰ ਬਣੇ ਹੋ। ਸਤਿਗੁਰੂ ਜੀ ਨੇ ਕਿਰਪਾ ਕੀਤੀ ਹੈ, ਆਪਾਂ ਨੂੰ ਇਹ ਸੰਗਤ ਦੀਆਂ ਘੜੀਆਂ ਬਖਸ਼ ਦਿੱਤੀਆਂ ਨੇ। ਬਿਨ ਭਾਗਾਂ ਸਤਸੰਗ ਨਾ ਲੱਭੈ, ਬਿਨ ਸੰਗਤ ਬੈਲ ਭਰੀਜਾ ਜੀਓ। ਇਹ ਭਾਗਾਂ ਵਾਲਿਆਂ ਦੇ ਹਿੱਸੇ ਆਉਂਦੀਆਂ ਨੇ ਸੰਗਤ ਦੀਆਂ ਘੜੀਆਂ, ਜੋ ਸਤਿਗੁਰੂ ਜੀ ਨੇ ਕਿਰਪਾ ਕਰਕੇ ਆਪਾਂ ਨੂੰ ਬਖਸ਼ੀਆਂ ਨੇ। ਆਓ ਸਤਿਗੁਰੂ ਜੀ ਦੀ ਇਸ ਬਖਸ਼ਿਸ਼ ਦਾ ਲਾਹਾ ਲਈਏ। ਇੱਥੇ ਹਾਜ਼ਰੀਆਂ ਸਰੀਰ ਕਰਕੇ ਨਹੀਂ ਮਨ ਕਰਕੇ ਲੱਗਦੀਆਂ ਨੇ, ਸੋ ਆਓ ਆਪਾਂ ਮਨ ਨੂੰ ਹਾਜ਼ਰ ਕਰਕੇ ਕਲਗੀਧਰ ਪਾਤਸ਼ਾਹ ਜੀ ਦੀ ਬਖਸ਼ੀ ਹੋਈ ਫਤਿਹ ਦੀ ਸਾਂਝ ਕਰੀਏ। ਲਵਾਓ ਢਾਡੀ ਜਥੇ ਦੀ ਹਾਜ਼ਰੀ, ਗੱਜ ਵੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਇਹ ਧਰਤੀ ਸਾਡੀ ਸਾਰਿਆਂ ਦੀ ਸਾਂਝੀ ਹੈ। ਹਰ ਜੀਵ ਦੀ, ਸਾਰਿਆਂ ਮਨੁੱਖਾਂ ਦੀ। 84 ਲੱਖ ਜੂਨ ਇਹਨਾਂ ਸਾਰਿਆਂ ਦੀ ਇਹ ਸਾਂਝੀ ਧਰਤੀ ਹੈ, ਪਰ ਮਨੁੱਖ ਨੇ ਪਹਿਲਾਂ ਦੂਸਰਿਆਂ ਜੀਵਾਂ ਨੂੰ ਪਛਾੜ ਕੇ ਇਸ ਧਰਤੀ ਤੇ ਵੱਧ ਤੋਂ ਵੱਧ ਕਾਬਜ ਹੋਣ ਦੀ ਕੋਸ਼ਿਸ਼ ਕੀਤੀ। ਫਿਰ ਮਨੁੱਖ ਨੇ ਮਨੁੱਖ ਨੂੰ ਵੀ ਆਪਣਾ ਗੁਲਾਮ ਬਣਾ ਕੇ ਜਾਂ ਉਹਦਿਆਂ ਹੱਕਾਂ ਤੇ ਆਪ ਕਾਬਜ ਹੋਣ ਦੀਆਂ ਕੋਸ਼ਿਸ਼ਾਂ ਕੀਤੀਆਂ। ਇਸੇ ਤਰ੍ਹਾਂ ਹੀ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਪ੍ਰਕਾਸ਼ ਵੇਲੇ ਵੀ ਮਨੁੱਖ ਇੰਨਾ ਜ਼ਿਆਦਾ ਨਿਗਰ ਚੁੱਕਿਆ ਸੀ ਕਿ ਮਨੁੱਖ ਨੇ ਮਨੁੱਖ ਨੂੰ ਗੁਲਾਮ ਬਣਾਉਣਾ, ਪਹਿਲਾਂ ਤਾਂ ਆਪ ਉਹਦੇ ਕੋਲੋਂ ਗੁਲਾਮੀ ਕਰਵਾਉਂਦਾ ਸੀ, ਹੌਲੀ ਹੌਲੀ ਇਹਨੇ ਵੱਡੀ ਪੱਧਰ ਤੇ ਲੋਕਾਂ ਨੂੰ, ਜਿਹੜੇ ਤਾਕਤਵਰ ਹੋ ਗਏ ਲੋਕ, ਉਹਨਾਂ ਨੇ ਵੱਡੀ ਪੱਧਰ ਤੇ ਲੋਕਾਂ ਨੂੰ ਗੁਲਾਮ ਬਣਾ ਕੇ ਨਾਲੇ ਉਹਨਾਂ ਤੋਂ ਆਪ ਗੁਲਾਮੀ ਕਰਵਾਉਣੀ ਤੇ ਕਈਆਂ ਨੂੰ ਮੰਡੀ ਵਿੱਚ ਵੇਚ ਦੇਣਾ। ਉੱਥੋਂ ਅਮੀਰਜ਼ਾਦੇ ਜਿਹੜੇ ਲੋਕ ਸਨ, ਉਹਨਾਂ ਨੂੰ ਖਰੀਦ ਕੇ ਲੈ ਜਾਂਦੇ, ਉਹਨਾਂ ਤੋਂ ਗੁਲਾਮੀ ਕਰਵਾਉਂਦੇ। ਇਹੋ ਜਿਹੀਆਂ ਅਨੇਕਾਂ ਹੀ ਸਮਾਜਿਕ ਬੁਰਾਈਆਂ ਦਾ ਸ਼ਿਕਾਰ ਹੋ ਚੁੱਕੀ ਮਨੁੱਖਤਾ ਦੇ ਇਲਾਜ ਵਾਸਤੇ, ਮਨੁੱਖਤਾ ਨੂੰ ਸੁਧਾਰਨ ਵਾਸਤੇ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਘਰੋਂ ਟੁਰੇ। ਉਹਨਾਂ ਨੇ ਜਿਹੜੀਆਂ 4 ਉਦਾਸੀਆਂ ਕੀਤੀਆਂ ਚਾਰੇ ਦਿਸ਼ਾਵਾਂ ਦੇ ਵਿੱਚ, ਉਹ ਸਾਰੀਆਂ ਹੀ ਉਦਾਸੀਆਂ ਦਾ ਮਨੋਰਥ ਭੁੱਲੇ ਹੋਈ ਮਨੁੱਖਤਾ ਨੂੰ ਸਿੱਧੇ ਰਾਹ ਪਾਉਣ ਦਾ ਸੀ। ਦੁਖੀ ਲੋਕਾਂ ਨੂੰ ਹਿੱਕ ਨਾਲ ਲਾ ਕੇ ਉਹਨਾਂ ਨੂੰ ਪਿਆਰ ਬਖਸ਼ਣਾ ਤੇ ਉਲਝਿਆ ਹੋਇਆਂ ਨੂੰ ਸਿੱਧੇ ਰਾਹ ਪਾਉਣ ਦਾ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦਾ ਮਿਸ਼ਨ ਤੇ ਮਨੋਰਥ ਸੀ। ਆਪਾਂ ਕੱਲ ਇਤਿਹਾਸ ਸਾਂਝਾ ਕਰ ਰਹੇ ਸਾਂ ਕਿ ਰੋਹੇਲ ਖੰਡ ਦੀ ਧਰਤੀ ਤੇ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਪਹੁੰਚੇ ਨੇ। ਰਾਤ ਦਾ ਵਕਤ ਹੈ, ਅਸਮਾਨ ਜਿਹੜਾ ਤਾਰਿਆਂ ਦੇ ਨਾਲ ਚਮਕ ਰਿਹਾ ਏ, ਠੰਡੇ ਠੰਡੇ ਪਵਨ ਝੁਲਾਰੇ ਵਗ ਰਹੇ ਨੇ। ਜਿੱਥੇ ਸਾਰੀ ਕੁਦਰਤ ਸ਼ਾਂਤ ਹੋ ਰਹੀ ਹੈ, ਉੱਥੇ ਗੁਰੂ ਨਾਨਕ ਪਾਤਸ਼ਾਹ ਜੀ
ਚੌਂਕੜਾ ਲਗਾ ਕੇ ਸਮਾਧੀ ਲੀਨ ਹੋ ਕੇ ਬੈਠ ਗਏ ਨੇ ਤੇ ਕੋਲ ਬੈਠੇ ਭਾਈ ਮਰਦਾਨਾ ਜੀ ਇਹਨਾਂ ਠੰਡੀ ਠੰਡੀ ਹਵਾ ਦੇ ਬੁੱਲਿਆਂ ਦੇ ਵਿੱਚ ਨੀਂਦ ਦੀ ਆਗੋਸ਼ ਵਿੱਚ ਜਾ ਪਏ ਉਹ ਸੁਣ ਗਏ ਨੇ ਸਹਿਜੇ ਸਹਿਜੇ ਰਾਤ ਲੰਘ ਗਈ ਅੰਮ੍ਰਿਤ ਵੇਲੇ ਜਦੋਂ ਬਾਬਾ ਮਰਦਾਨਾ ਜੀ ਉੱਠੇ ਉੱਠ ਕੇ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੇ ਚਰਨ ਪਰਸੇ ਜਦੋਂ ਆਪਣੇ ਪਿਆਰੇ ਮਹਿਬੂਬ ਦੇ ਮੁਬਾਰਕ ਚਰਨਾਂ ਤੇ ਮਸਤਕ ਰੱਖਿਆ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਸਿਰ ਤੇ ਪਿਆਰ ਦਿੱਤਾ ਪਰ ਨਾਲ ਹੀ ਬੁਖਾਰ ਮੇਰੇ ਤੋਂ ਅਲਫਾਜ਼ ਨਿਕਲੇ ਮਰਦਾਨਿਆ ਜਾ ਵਿਛੜ ਜਾ ਮਿਲਾਪ ਦੀਆਂ ਹਰ ਇੱਕ ਨੂੰ ਖੁਸ਼ੀਆਂ ਹੁੰਦੀਆਂ ਨੇ ਵਿਛੋੜਾ ਜਿਹੜਾ ਇਹ ਦੁੱਖ ਦਿੰਦਾ ਏ ਤੇ ਉਹ ਵੀ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੇ ਬੁਖਾਰ ਮਿਲ ਤੋਂ ਨਿਕਲਿਆ ਏ ਮਰਦਾਨਾ ਗਿਣਗਿਣ ਆਇਆ ਨੈਣਾ ਜੋ ਪਲ ਪਲ ਅਥਰੂ ਵਗਦੇ ਨੇ ਪਾਤਸ਼ਾਹ ਤੁਸੀਂ ਮੇਰੀ ਜ਼ਿੰਦਗੀ ਹੋ ਤੁਸੀਂ ਮੇਰੇ ਸਾਹ ਹੋ ਮੇਰੇ ਪ੍ਰਾਣ ਹੋ ਤੁਹਾਡੇ ਤੋਂ ਬਗੈਰ ਹੁਣ ਮੇਰੇ ਤੋਂ ਜੀਵਿਆ ਨਹੀਂ ਜਾਣਾ ਮੈਨੂੰ ਵਿਛੋੜਨ ਦੀ ਗੱਲ ਨਾ ਆਖੋ ਪਾਤਸ਼ਾਹ ਜੀ ਸਾਹਿਬ ਕਹਿੰਦੇ ਮਰਦਾਨਿਆ ਸਦਾ ਲਈ ਥੋੜੀ ਵਿਛੋੜ ਰਹੇ ਹਨ ਕਰਤਾਰ ਦਾ ਹੁਕਮ ਵਰਤੇਗਾ ਮਿਲ ਵੀ ਪਵੇਗਾ ਗੁਰੂ ਪਿਆਰਿਓ ਸਤਿਗੁਰੂ ਦੇ ਹੁਕਮ ਨੂੰ ਵਜਾ ਕੇ ਮੋਢੇ ਤੇ ਰੱਖੀ ਆ ਰਬਾਬ ਉਦਾਸੀ ਦੇ ਆਲਮ ਦੇ ਵਿੱਚ ਨੈਣਾ ਚੋਂ ਅਥਰੂ ਕੇਰਦਾ ਹੋਇਆ ਬਾਬਾ ਮਰਦਾਨਾ ਜੀ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੇ ਚਰਨ ਪਰਸ ਕੇ ਜਿਹੜੇ ਉਹ ਟੁਰ ਪਏ ਨੇ ਪਰ ਪਿਆਰੇ ਸਤਿਗੁਰਾਂ ਤੋਂ ਦੀਨ ਦੁਨੀ ਦੇ ਪਾਤਸ਼ਾਹ ਦੇ ਕੋਲੋਂ ਦੂਰ ਜਾਣ ਨੂੰ ਚਿੱਤ ਨਹੀਂ ਕਰਦਾ ਹੁਕਮ ਦਾ ਬੰਦਾ ਟੁਰਿਆ ਵੀ ਜਾਂਦਾ ਹੈ ਪਰ ਪਿਆਰ ਦੇ ਅੰਦਰ ਪਿਆਰ ਦੇ ਅਥਰੂ ਕੇਰਦਾ ਹੋਇਆ ਮੁੜ ਮੁੜ ਕੇ ਸਾਹਿਬ ਦੇ ਦੀਦਾਰ ਵੀ ਕਰਦਾ ਏ ਨਾਲੇ ਤੁਰਿਆ ਜਾਂਦਾ ਏ ਨਾਲੇ ਪਿਛਾਂ ਨੂੰ ਮੁੜ ਮੁੜ ਕੇ ਸਤਿਗੁਰੂ ਜੀ ਦੇ ਦੀਦਾਰ ਕਰਦਾ ਏ ਉਦੋਂ ਤੱਕ ਵੇਖਦਾ ਰਿਹਾ ਜਦੋਂ ਤੱਕ ਸਤਿਗੁਰੂ ਜੀ ਅੱਖਾਂ ਤੋਂ ਓਝਲ ਨਹੀਂ ਹੋ ਗਏ ਹੁਣ ਮਰਦਾਨਾ ਵਿਛੜ ਗਿਆ ਏ ਤੇ ਗੁਰੂ ਪਿਆਰਿਓ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਇਸ ਅਸਥਾਨ ਤੋਂ ਉੱਠੇ ਦੇ ਇੱਕ ਸੰਘਣੇ ਜੰਗਲ ਦੇ ਵਿੱਚ ਜਾ ਕੇ ਪੱਥਰ ਦੀ ਸਲ ਤੇ ਚੌਂਕੜਾ ਲਾ ਕੇ ਬੈਠ ਗਏ ਉਧਰੋਂ ਇੱਕ ਨੌਜਵਾਨ ਸ਼ਿਕਾਰੀ ਜਿਹੜਾ ਇਹ ਸ਼ਿਕਾਰ ਦੀ ਭਾਲ ਦੇ ਵਿੱਚ ਨਿਕਲਿਆ ਏ ਇਹ ਰੋਹਿਲਾ ਸ਼ਿਕਾਰੀ ਜਿਹੜਾ ਕਿ ਬੰਦਿਆਂ ਨੂੰ ਗੁਲਾਮ ਬਣਾ ਕੇ ਮੰਡੀ ਵਿੱਚ ਵੇਚਿਆ ਕਰਦਾ ਸੀ ਪਰ ਬੜਾ ਚਿਰ ਹੋ ਗਿਆ ਕਦੇ ਕੋਈ ਗੁਲਾਮ ਨਜ਼ਰ ਨਹੀਂ ਆਇਆ ਘਰ ਦੇ ਵਿੱਚੋਂ ਰਾਸ਼ਨ ਪਾਣੀ ਮੁੱਕਿਆ ਏ ਇਸ ਲਈ ਸ਼ਿਕਾਰ ਕਰਨ ਵਾਸਤੇ ਨਿਕਲ ਗਿਆ ਕਿ ਕੋਈ ਸ਼ਿਕਾਰ ਲਿਆਉਂਦੇ ਹਾਂ ਥੋੜਾ ਸਮਾਂ ਜਿਹੜਾ ਇਹ ਖਾਣ ਪੀਣ ਦਾ ਸਰੇਗਾ ਜਦੋਂ ਇਹ ਘੋੜੇ ਤੇ ਅਸਵਾਰ ਰਹਿਲਾ ਉਸ ਅਸਥਾਨ ਦੇ ਨੇੜੇ ਪਹੁੰਚਿਆ ਏ ਜਿੱਥੇ ਗੁਰੂ ਨਾਨਕ ਪਾਤਸ਼ਾਹ ਜੀ ਸੈੱਲ ਤੇ ਚੌਂਕੜਾ ਲਗਾ ਕੇ ਬੈਠੇ ਨੇ ਇੰਨੇ ਦੂਰੋਂ ਵੇਖਿਆ ਏ ਕਹਿੰਦਾ ਉਹ ਕੋਈ ਪੱਥਰ ਤੇ ਬੈਠਾ ਨੌਜਵਾਨ ਲੱਗਦਾ ਏ ਗੁਰੂ ਨਾਨਕ ਪਾਤਸ਼ਾਹ ਜੀ ਨੇ ਨੌਜਵਾਨ ਦਾ ਭੇਸ ਬਣਾਇਆ ਏ ਇਹ ਰੋਹਿਲਾ ਸ਼ਿਕਾਰ ਦੀ ਭਾਲ ਵਿੱਚ ਆਇਆ ਪਰ ਕਹਿੰਦਾ ਅੱਜ ਤਾਂ ਬੜਾ ਖਾਸਾ ਤਾਜ਼ਾ ਸ਼ਿਕਾਰ ਹੱਥ ਲੱਗਾ ਏ ਮੈਂ ਖਾਣ ਵਾਲੇ ਸ਼ਿਕਾਰ ਨੂੰ ਕੀ ਕਰ ਲਏ ਜੇ ਇਹ ਨੌਜਵਾਨ ਮੇਰੇ ਕਾਬੂ ਆ ਗਿਆ ਵੱਡੀ ਰਕਮ ਵਟਾਗਾ ਗੁਰੂ ਪਿਆਰਿਓ ਨਜ਼ਦੀਕ ਗਿਆ ਜਾ ਕੇ ਦੂਰੋਂ ਹੀ ਕਮਾਲ ਤਾਣ ਲਈ ਤੀਰ ਜਿਹੜਾ ਕਰ ਦਿੱਤਾ ਸਿੱਧਾ ਨੌਜਵਾਨ ਵੱਲ ਨੂੰ ਆਵਾਜ਼ ਦੇ ਕੇ ਆਖਿਆ ਨੌਜਵਾਨਾਂ ਖਬਰਦਾਰੀ ਭੱਜਣ ਦੀ ਕੋਸ਼ਿਸ਼ ਨਾ ਕਰੀ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਬਿਲਕੁਲ ਅਡੋਲ ਬੈਠੇ ਰਹਿੰਦੇ ਇਹ ਬਿਲਕੁਲ ਨਜ਼ਦੀਕ ਆ ਗਿਆ ਤਾਂ ਗੁਰੂ ਪਿਆਰਿਓ ਫਿਰ ਘੋੜੇ ਤੋਂ ਉਤਰਿਆ ਜਦੋਂ ਵੇਖਿਆ ਕਿ ਨੌਜਵਾਨ ਨੇ ਭੱਜਣ ਦੀ ਕੋਸ਼ਿਸ਼ ਨਹੀਂ ਕੀਤੀ
ਇਹਨੂੰ ਪਤਾ ਲੱਗ ਗਿਆ ਕਿ ਸ਼ਿਕਾਰ ਮੇਰੇ ਕਾਬੂ ਵਿੱਚ ਹੈ। ਇਹਨੇ ਉਤਰ ਕੇ ਨਾਲੇ ਇੱਥੋਂ ਬਾਹਰ ਤੋਂ ਫੜ ਲਿਆ ਤੇ ਨਾਲੇ ਕੁਝ ਸਵਾਲ ਕਰਦਾ ਏ, ਕਹਿੰਦਾ ਕੀ ਨਾਮ ਹੈ ਤੇਰਾ? ਕਹਿੰਦੇ ਜੀ ਨਾਨਕ। ਕਿੱਥੋਂ ਆਏ? ਕਹਿੰਦਾ ਪੰਜਾਬ ਤੋਂ। ਗੁਰੂ ਪਿਆਰਿਓ ਕੁਝ ਸਵਾਲ ਹੋਏ, ਇਸ ਗੁਲਾਮ ਨੂੰ ਆਪਣੇ ਘੋੜੇ ਤੇ ਬੈਠਾ ਲਿਆ ਤੇ ਇਹ ਰੋਹੇਲਾ ਜਿਹੜਾ ਏ ਆਪਣੇ ਘਰ ਲੈ ਗਿਆ ਨੌਜਵਾਨ ਨੂੰ। ਘਰ ਵਾਲੀ ਸ਼ਿਕਾਰ ਉਡੀਕਦੀ ਹੈ ਕਿ ਕੁਝ ਦਿਨ ਹੋ ਗਏ ਨੇ ਭੁੱਖਿਆ ਪਰਿਵਾਰ ਸੁਣਦਾ ਏ। ਗੁਰੂ ਪਿਆਰਿਓ ਅੱਜ ਜਦੋਂ ਇਸ ਨੌਜਵਾਨ ਨੂੰ ਲੈ ਕੇ ਪਤੀ ਆਇਆ ਏ ਤਾਂ ਘਰ ਵਾਲੀ ਤੱਕ ਜਿਵੇਂ ਕਾਲਜਾ ਨਿਕਲ ਗਿਆ ਹੋਵੇ। ਅਨੋਖੀ ਦਿੱਖ, ਬੁਖੜਾ ਚਮਕਾ ਮਾਰਦਾ, ਖਰੇ ਕਿਸ ਮਾਂ ਦਾ ਪੁੱਤ ਜਿਹੜਾ ਇਹ ਚੱਕ ਲਿਆਂਦਾ ਏ? ਇਹਦੀ ਘਰਵਾਲੀ ਇਸ ਕੰਮ ਦੀ ਵਿਰੋਧੀ ਹੈ ਕਿ ਖਰੇ ਇਹਨੇ ਇਹਨਾਂ ਪਾਪਾਂ ਦਾ ਕਰਕੇ ਹੀ ਸਾਡੇ ਗ੍ਰਹਿ ਵਿਖੇ ਕੋਈ ਬੱਚੇ ਦਾ ਜਨਮ ਨਹੀਂ ਹੋਇਆ, ਸਾਨੂੰ ਔਲਾਦ ਨਹੀਂ ਮਿਲੀ। ਇਹਦੀ ਘਰਵਾਲੀ ਨੇ ਇਸ ਬੱਚੇ ਵਾਲੇ ਪੁੱਛਿਆ, ਇਹ ਨੌਜਵਾਨ ਕਿਸ ਮਾਂ ਦਾ ਕਿਸ ਭੈਣ ਦਾ ਵੀਰ ਲੈ ਆਉਂਦਾ ਈ? ਤਾਂ ਰਹੇਲੇ ਨੇ ਦੱਸਿਆ ਕਿ ਇਹ ਗੁਲਾਮ ਮਿਲਿਆ ਈ, ਇਹਨੂੰ ਵੇਚ ਕੇ ਚਾਰ ਪੈਸੇ ਵੱਟੇ ਜਾਣਗੇ। ਘਰਵਾਲੀ ਨੇ ਬਥੇਰਾ ਸਮਝਾਇਆ ਕਿ ਇਸ ਕਿਸੇ ਮਾਂ ਦੇ ਪੁੱਤ ਨੂੰ ਉਸ ਮਾਂ ਤੋਂ ਨਾ ਵਿਛੋੜ, ਕਿਸੇ ਭੈਣ ਦਾ ਵੀਰ ਨਾ ਵਿਛੋੜ, ਇਹ ਪਾਪ ਨਾ ਕਰੀ। ਪਰ ਰੋਹੇਲਾ ਬਜ਼ੈਦੇ ਕਹਿੰਦਾ ਤੇਰਾ ਦਿਮਾਗ ਖਰਾਬ ਹੋ ਗਿਆ ਏ, ਬਸੀ ਬਸੀ ਕੋਈ ਚੰਗਾ ਸ਼ਿਕਾਰ ਹੱਥ ਲੱਗਾ, ਤੂੰ ਕਹਿੰਦੀ ਮੈਂ ਇਹਨੂੰ ਵੇਚਾਂ ਨਾ। ਗੁਰੂ ਪਿਆਰਿਓ ਆਖਰ ਘਰਵਾਲੀ ਦੇ ਵਿਰੋਧ ਕਰਨ ਦੇ ਬਾਵਜੂਦ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਇਹ ਰੋਹੇਲਾ ਮੰਡੀ ਵਿੱਚ ਲੈ ਗਿਆ ਏ। ਪਸ਼ੂਆਂ ਵਾਂਗ ਜਿੱਥੇ ਮਨੁੱਖ ਵੇਚੇ ਜਾਂਦੇ ਸਨ, ਉਹ ਮਨੁੱਖ ਐਡਾ ਗਰਕ ਗਿਆ ਜਿੱਥੇ ਮਨੁੱਖਾਂ ਨੂੰ ਵੇਚਿਆ, ਜਿੱਥੇ ਪਸ਼ੂਆਂ ਨੂੰ ਵੇਚਿਆ ਗਿਆ ਮੰਡੀਆਂ ਦੇ ਵਿੱਚ, ਉੱਥੇ ਅੱਜ ਹੱਦ ਹੋ ਗਈ। ਰੱਬ ਨੂੰ ਵੀ ਵੇਚਣ ਤੱਕ ਮਨੁੱਖ ਆ ਗਿਆ। ਧੰਨ ਗੁਰੂ ਨਾਨਕ ਪਾਤਸ਼ਾਹ ਜੀ ਮੰਡੀ ਦੇ ਵਿੱਚ ਰੋਹੇਲੇ ਦੇ ਹੱਥੀ ਇੰਜ ਵਿਕ ਗਏ ਨੇ।

ਮੰਡੀ ਦੇ ਵਿੱਚ ਉਹ ਵਿਚਾਰੇ ਬਦ ਕਿਸਮਤ ਲੜਕੇ ਲੜਕੀਆਂ ਤਾਂ ਹੀ ਰੋ ਰਹੇ ਨੇ ਜਿਹੜੇ ਆਪਣਿਆਂ ਤੋਂ ਵਿਛੜੇ ਹੋਏ ਸਨ। ਇੱਕ ਪਾਸੇ ਉਹਨਾਂ ਵਿਚਾਰਿਆਂ ਦਾ ਰੋਣਾ, ਦੂਸਰੇ ਬੰਨੇ ਖਰੀਦਦਾਰਾਂ ਤੇ ਵੇਚਕਾਰਾਂ ਦਾ ਰੌਲਾ। ਮੰਡੀ ਦੇ ਵਿੱਚ ਕਾਵਾ ਰੌਲੀ ਪਈ ਹੋਈ ਹੈ ਤੇ ਇਸ ਕਾਵਾ ਰੌਲੀ ਦੇ ਦੌਰਾਨ ਰੱਬ ਜਿਹੜਾ ਏ 2 ਅਰਬੀ ਘੋੜਿਆਂ ਦੇ ਵੱਟੇ ਵਿਕ ਗਿਆ ਏ। ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਇਸ ਇਲਾਕੇ ਦੇ ਮੀਰ ਨੇ ਖਰੀਦ ਲਿਆ ਏ। ਛੋਟੇ ਛੋਟੇ ਰਾਜ ਹੋਇਆ ਕਰਦੇ ਸਨ, ਉਹਨਾਂ ਛੋਟੇ ਛੋਟਿਆਂ ਰਾਜਾਂ ਦੇ ਜਿਹੜੇ ਰਾਜੇ ਸਨ ਉਹ ਆਪਣੀਆਂ ਮਨਮਾਨੀਆਂ ਕਰਦੇ ਸਨ। ਇਸੇ ਤਰ੍ਹਾਂ ਇਹ ਜਿਹੜਾ ਮੀਰ ਹੈ ਇਹ ਵੀ ਬੜੇ ਜ਼ੁਲਮ ਕਰਦਾ ਏ। ਜਿਹਦੀ ਕੈਦ ਦੇ ਵਿੱਚ ਭਾਈ ਹਰਾ ਜੀ ਨੇ ਲੰਬੀ ਕੈਦ ਨਰਕ ਵਰਗਾ ਜੀਵਨ ਇਹ ਭਾਈ ਹਰਾ ਜੀ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਅਰਦਾਸਾਂ ਕਰਦੇ ਨੇ, ਬੇਨਤੀਆਂ ਕਰਦੇ ਨੇ ਤੇ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਇੱਕ ਪਾਸੇ ਇਹਨਾਂ ਦੁਖੀਆਂ ਦਾ ਦੁੱਖ ਦੂਰ ਕਰਨ ਵਾਸਤੇ ਤੇ ਦੂਸਰੇ ਬੰਨੇ ਆਪਣੇ ਪਿਆਰੇ ਗੁਰਸਿੱਖ ਭਾਈ ਹਰਾ ਜੀ ਨੂੰ ਰਿਹਾ ਕਰਾਉਣ ਵਾਸਤੇ ਮੰਡੀ ਦੇ ਵਿੱਚ ਵਿਕਣਾ ਕੀਤਾ ਏ। ਮੀਰ ਜਦੋਂ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਖਰੀਦ ਕੇ ਆਪਣੇ ਨਾਲ ਲੈ ਕੇ ਆਏ, ਇਸ ਮੀਰ ਨੇ ਵੇਖਿਆ ਏ ਕਿ ਇਹ ਨੌਜਵਾਨ ਮੇਰੇ ਵੱਡੇ ਵੱਡੇ ਕੰਮ ਕਰੇਗਾ, ਬੜਾ ਹੱਟਾ ਕੱਟਾ ਨੌਜਵਾਨ ਹੈ। ਗੁਰੂ ਪਿਆਰਿਓ, ਸਭ ਤੋਂ ਪਹਿਲਾਂ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਇਹਨੇ ਜੋ ਗੁਲਾਮ ਬਣਾਇਆ, ਗੁਲਾਮ ਦੇ ਰੂਪ ਦੇ ਵਿੱਚ ਇਸ ਗੁਲਾਮ ਨੂੰ ਇੱਕ ਗਾਗਰ ਦਿੱਤੀ ਹੈ ਕਿ ਜਾਓ ਨਦੀ ਤੋਂ ਪਾਣੀ ਭਰ ਕੇ ਲਿਆਓ। ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਗਾਗਰ ਚੁੱਕੀ। ਥੋੜੀ ਦੇਰ ਬਾਅਦ ਆ ਕੇ ਕਹਿੰਦੇ ਨੇ ਕਿ ਵੀਰ ਜੀ, ਨਦੀ ਵਿੱਚ ਪਾਣੀ ਹੈ ਨਹੀਂ। ਕਹਿੰਦੇ ਹੱਦ ਹੋ ਗਈ, ਕਹਿੰਦੇ ਖੂਹ ਤੋਂ ਭਰ ਲਿਆਓ। ਥੋੜੀ ਦੇਰ ਬਾਅਦ ਆ ਕੇ ਕਹਿੰਦੇ ਖੂਹ ਵਿੱਚ ਵੀ ਪਾਣੀ ਹੈ ਨਹੀਂ, ਟੋਭੇ ਚ ਪਾਣੀ ਹੈ ਨਹੀਂ। ਇਸ ਤਰ੍ਹਾਂ ਵਾਰੀ ਵਾਰੀ ਜਦੋਂ ਸਾਰੇ ਪਾਸੇ ਭੇਜਿਆ, ਜਦੋਂ ਪਾਣੀ ਨਾ ਹੋਣ ਦਾ ਸੁਨੇਹਾ ਮਿਲਿਆ ਤਾਂ ਗੁਰੂ ਪਿਆਰਿਓ ਉਧਰੋਂ ਸਾਰੇ ਸ਼ਹਿਰ ਚੋਂ ਪਾਣੀ ਮੁੱਕ ਗਿਆ, ਹਾਹਾਕਾਰ ਮੱਚ ਗਈ, ਲੋਕ ਇਕੱਠੇ ਹੋਏ। ਕੁਝ ਲੋਕਾਂ ਨੇ ਆ ਕੇ ਦੱਸਿਆ ਕਿ ਗੁਰੂ ਨਾਨਕ ਪਾਤਸ਼ਾਹ ਜੀ ਜਦੋਂ ਗਾਗਰ ਲੈ ਕੇ ਜਾ ਰਹੇ ਸਨ, ਗਾਗਰ ਇੱਕ ਹੱਥ ਸਿਰ ਤੋਂ ਉੱਚੀ ਸੀ। ਇਸ ਸਭ ਕੁਝ ਨੂੰ ਵੇਖ ਕੇ ਮੀਰ ਚੰਦ ਵੀ ਢਹਿ ਪਿਆ, ਕਹਿੰਦਾ ਮੈਨੂੰ ਬਖਸ਼ ਲਓ, ਮੇਰੇ ਕੋਲੋਂ ਪਾਪ ਹੋ ਗਿਆ। ਤੁਸੀਂ ਕੋਈ ਵਲੀ ਔਲੀਆ ਲੱਗਦੇ ਹੋ, ਮੇਰੇ ਹੋਏ ਪਾਪਾਂ ਦੀ ਮੈਨੂੰ ਖਿਮਾ ਬਖਸ਼ ਦਿਓ। ਧੰਨ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਜਿਹੜਾ ਮਨੁੱਖਤਾ ਤੇ ਜ਼ੁਲਮ ਕਰਦੇ ਹੋ, ਕੱਲੀ ਕੱਲੀ ਚੀਜ਼ ਦਾ ਹਿਸਾਬ ਕਿਤਾਬ ਦੇਣਾ ਪਵੇਗਾ। ਡਰਿਆ ਕਰੋ ਪ੍ਰਮਾਤਮਾ ਤੋਂ, ਜਿਹੜੇ ਕੈਦ ਵਿੱਚ ਲੋਕ ਨੇ ਉਹਨਾਂ ਨੂੰ ਛੱਡ ਦਿਓ। ਗੁਰੂ ਪਿਆਰਿਓ, ਮੀਰ ਚਰਲੀ ਢਹਿ ਪਿਆ ਏ ਤੇ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਮਨੁੱਖਤਾ ਨੂੰ ਜ਼ੁਲਮਾਂ ਤੋਂ ਬਚਾਉਣ ਵਾਸਤੇ ਮੀਰ ਨੂੰ ਹਦਾਇਤਾਂ ਦੇ ਕੇ ਕੁਝ ਇਸ ਤਰ੍ਹਾਂ ਸਮਝਾਉਂਦੇ।

ਸੋ ਇੰਜ ਗੁਰੂ ਨਾਨਕ ਪਾਤਸ਼ਾਹ ਜੀ ਨੇ ਭਾਈ ਹਰਾ ਜੀ ਨੂੰ ਤੇ ਬਾਕੀ ਕੈਦੀਆਂ ਨੂੰ ਜਿਹੜੇ ਨਰਕ ਵਰਗੀ ਜ਼ਿੰਦਗੀ ਬਤੀਤ ਕਰ ਰਹੇ ਸੀ ਉਹ ਬੰਦੀ ਖਾਨਿਆਂ ਵਿੱਚੋਂ ਛੜਾਏ, ਬੀਰ ਨੂੰ ਸਿੱਧੇ ਰਸਤੇ ਪਾਇਆ ਤੇ ਬੀਰ ਨੇ ਆਪਣੇ ਇਲਾਕੇ ਦੇ ਵਿੱਚ ਜਿੰਨੇ ਵੀ ਇਹੋ ਜਿਹਾ ਗਲਤ ਕੰਮ ਕਰਨ ਵਾਲੇ ਲੋਕ ਸਨ ਉਹਨਾਂ ਨੂੰ ਸਿੱਧੇ ਰਾਹ ਤੋਰਿਆ। ਸੋ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਇਹ ਰੋਹੇਲ ਖੰਡ ਦੀਆਂ ਸੰਗਤਾਂ ਨੂੰ ਉਤਾਰਿਆ, ਵੱਡੀਆਂ ਬਖਸ਼ਿਸ਼ਾਂ ਕੀਤੀਆਂ। ਇੰਨੀਆਂ ਕੁ ਬੇਨਤੀਆਂ ਦੇ ਨਾਲ ਖੇਮਾ ਦੇ ਜਾਚਕ ਹਾਂ, ਸਾਰੀਆਂ ਸੰਗਤਾਂ ਦੇ ਤਹਿ ਦਿਲੋਂ ਧੰਨਵਾਦੀ ਹਾਂ ਜੋ ਆਪ ਜੀ ਨੇ ਇਤਿਹਾਸ ਦਾ ਮਾਣ ਕੀਤਾ ਹੈ। ਸਤਿਗੁਰੂ ਜੀ ਆਪ ਜੀ ਚੜ੍ਹਦੀਆਂ ਕਲਾ ਨਾਮ ਨਾਲ ਗੁਰਸਿੱਖੀ ਜੀਵਨ ਬਖਸ਼ਣ ਜੀ, ਆਓ ਪਿਆਰ ਦੇ ਨਾਲ ਹੁਣ ਆਪਾਂ ਸਲੋਕ ਸਾਂਝਾ ਇਕੱਠੇ ਹੋ ਕੇ ਪੜ੍ਹਦਾ ਏ, ਆਓ ਆਪਾਂ ਰਲ ਕੇ ਸਲੋਕ ਪੜ੍ਹੀਏ ਜੀ ਤੇ ਉਪਰੰਤ ਅਰਦਾਸਾ ਹੋਵੇਗਾ।

ਬੋਲਣਾ ਜੀ ਸਤਨਾਮ ਸ੍ਰੀ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਹ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸੀ ਹੋਈ ਸਹਾਏ ਅਰਜਨ ਹਰ ਗੋਬਿੰਦ ਨੂੰ ਸਿਮਰਾਂ ਸ੍ਰੀ ਹਰ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਚਿੱਠੇ ਸਬਦ ਹੋਜਾਏ ਤੇਗ ਬਹਾਦਰ ਸਿਮਰਿਆ ਘਰ ਨੌਨ ਦਿਆਵੇ ਧਾਏ ਸਭ ਥਾਈ ਹੋਏ ਸਹਿ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਸਭ ਥਾਈ ਹੋਏ ਸਹਿ ਦਸਮ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀ ਮੁਕਤਿਆਂ ਅੱਠੀਆਂ ਜੱਪੀਆਂ ਤੱਪੀਆਂ ਜਨਾਮ ਜੱਪਿਆ ਵੱਟ ਕੇ ਛਕਿਆ ਦੇਗ ਚਲਾਈ ਤੇਗ ਵਾਹੀ ਦੇਗ ਕੇ ਡਿਠ ਕੀਤਾ ਤਨਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇ ਸੀਸ ਦਿੱਤੇ ਬੰਦ ਬੰਦ ਕਟਾਏ ਖੋਪੜੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆ ਰਹੇ ਨੇ ਚਰਾਏ ਗੁਰਦੁਆਰਿਆਂ ਦੇ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਿਹਾਰਿਆ ਸਿੱਖੀ ਕੇਸਾ ਸਵਾਸਾ ਸਿੰਘ ਨਿਭਾਈ ਤਿਨਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤਾਵੇ ਚਿਤਾਵਨ ਕਾ ਸਦਕਾ ਸਰਬ ਸੁਖ ਹੋਏ ਜਾਣ ਜਾਂ ਖਾਲਸਾ ਜੀ ਸਾਹਿਬ ਤਹਤ ਹਰਿ ਸ਼ਰਿਆ ਦੇਖ ਤੇ ਫਤਿਹ ਬਿਰਧ ਕੀ ਪਾਏ ਪਾਤ ਕੀ ਜੀਤ ਸ੍ਰੀ ਸਾਹਿਬ ਜੀ ਸਾਹਿਬ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਰ ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕਿਆਂ ਝੰਡੇ ਪੰਗੇ ਯੁਗ ਹੋ ਯੁਗ ਅਟਲ ਧਰਮ ਕਾ ਜੈ ਕਰ ਬੋਲੋ ਜੀ ਸਿੱਖਾਂ ਦਾ ਮਨਨੀ ਮੈਂ ਮਤ ਉੱਚੀ ਮਤ ਪਤ ਕਰ ਆਖਾ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਸਾਹਿਬ ਤਾਰ ਜੀ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲੇ ਦਰਸ਼ਨਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ਿਓ ਹਿਨਮਾਣਿਓ ਕੇ ਮਾਨ ਨਿਤਾਣਿਓ ਕੇ ਤਾਂ ਨਿਉਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੋਇ ਕਰ ਜੋੜ ਕਰੂੰ ਅਰਦਾਸ ਦੁੱਧ ਭਾਵੇ ਤਾਂ ਆਣੇ ਰਾਸ ਮਹਾਰਾਜ ਜੀ ਆਪ ਜੀ ਦੇ ਚਰਨਾਂ ਚ ਅਰਦਾਸ ਬੇਨਤੀ ਆਪ ਜੀ ਦੀ ਮਹਾਨ ਬਖਸ਼ਿਸ਼ ਹੋਈ ਪਾਵਨ ਹਜ਼ੂਰੀ ਅੰਦਰ ਰਾਤਰੀ ਦੇ ਦੀਵਾਨ ਸਜਾਏ ਗਏ ਸਜੇ ਹੋਏ ਦੀਵਾਨਾਂ ਵਿੱਚ ਆਰਤੀ ਸ਼ਬਦ ਕੀਰਤਨ ਚੱਲ ਰਹੀ ਲੜੀ ਵਾਰ ਗੁਰੂ ਸ਼ਬਦ ਦੀਆਂ ਵਿਚਾਰਾਂ ਉਪਰੰਤ ਮਹਾਰਾਜ ਜੀ ਢਾਡੀ ਵਾਰਾਂ ਰਾਹੀਂ ਗੁਰੂ ਜਸ ਸਰਵਣ ਕਰਵਾਇਆ ਗਿਆ ਕਿਰਪਾ ਕਰਨੀ ਮਹਾਰਾਜ ਜੀ ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਗੁਰ ਇਤਿਹਾਸ ਦੇ ਵਿਚਾਰ ਕਰਦਿਆਂ ਹੋਈਆਂ ਬੇਅੰਤ ਬੇਅੰਤ ਫੁੱਲਾਂ ਬਖਸ਼ ਦੇਣੀਆਂ ਜੀ ਅੱਗੇ ਵਾਸਤੇ ਸਮਤ ਬਖਸ਼ਿਸ਼ ਕਰਨੀ ਸ਼ੁੱਧ ਗੁਰਬਾਣੀ ਗਾਇਨ ਕਰਨ ਦਾ ਵਾਧੂ ਤੋਂ ਬਖਸ਼ਿਸ਼ ਕਰਨਾ ਜੀ ਬਾਣੀ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ ਤੇ ਵਸਾਉਣਾ ਆਈਆਂ ਸੰਗਤਾਂ ਦੀ ਹਾਜ਼ਰੀ ਦਰ ਤੇ ਪ੍ਰਵਾਨ ਕਰਨੀ ਸਭਨਾਂ ਦੀਆਂ ਤਿਲ ਫੁਲਪੇਟਾਵਾਂ ਦਰ ਪ੍ਰਵਾਨ ਕਰਨੀਆਂ ਸਭਨਾਂ ਨੂੰ ਦਰੋਂ ਗੁਰੂ ਨਾਮਦਾਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਨਾ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਕਿਰਪਾ ਕਰਨੀ ਮਹਾਰਾਜ ਜੀ ਦੁੱਖਾਂ ਕਲੇਸ਼ਾਂ

ਸ਼ੁਕਰਨਾਮਾ ਬਖਸ਼ ਕੇ ਸਾਰੀਆਂ ਸੰਗਤਾਂ ਨੂੰ ਨਿਹਾਲ ਕਰੋ ਜਿਸੇ ਗੁਰਮੁਖ ਪਿਆਰੇ ਮਿਲਣਾ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚਿੱਤਾ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਹਰਾ ਆਗਿਆ ਭਈ ਅਕਾਲ ਕੀ ਤਵੇ ਚਲਾਇਓ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾ ਕੀ ਜੋ ਪ੍ਰਭ ਕੋ ਮਿਲ ਪੋ ਚਾਹੇ ਖੋਜ ਸ਼ਬਦ ਮੈਂ

ਸੁਨਿਹਾਲ ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਧਾਰਨ ਗਗਨ ਨਵ ਖੰਡ ਮਹਿ ਜੋਤ ਸਭ ਰੂਪੀ ਰਹਿਓ ਭਰ ਭਾਨ ਮਥਰਾ ਕਛ ਭੇਦ ਨਹੀਂ ਗੁਰ ਅਰਜਨ ਪ੍ਰਤੱਖ ਹਰ ਜੋ ਹਮਰੀ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਾਹਿਗੁਰੂ ਸਾਹਿਬ ਜੀ ਸੋਠ ਮਹੱਲਾ ਪੰਜਵਾਂ, ਗੁਰ ਕਾ ਸਬਦ ਕੁਆਰੇ ਚੌਕੀ ਚੌਧਰ ਹਮਾਰੇ, ਰਾਮ ਨਾਮ ਲਾਗਾ ਜਮ ਲੱਜਾ ਕਰ ਭਾਗਾ। ਪ੍ਰਭ ਜੀ ਤੂੰ ਮੇਰੇ ਸੁਖਦਾਤਾ, ਬੰਦਨ ਕਾਟ ਕਰੇ ਮਨ ਨਿਰਮਲ ਪੂਰਨ ਪੁਰਖ ਵਿਧਾਤਾ। ਰਹਾਓ ਨਾਨਕ ਪ੍ਰਭ ਅਵਿਨਾਸੀ, ਤਾਂ ਕਿ ਸੇਵਨਾ

ਕੀ ਜਾਸੀ ਆਨੰਦ ਕਰੇ ਤ੍ਰਿਦਾਸਾ ਜਪ ਪੂਰਨ ਹੋਈ ਆਸਾ ਬਿਲਾਵਲ ਮਹੱਲਾ ਪੰਜਵਾ ਤਾਤੀ ਭਾਵਨਾ ਲੱਗ ਗਈ ਪਾਰ ਗੁਰੂ ਸਰਣਾਈ ਚੌਗਿਰਦ ਹਮਾਰੇ ਰਾਮਕਾਰ ਦੁੱਖ ਲਗੇ ਨਾ ਭਾਵੀ ਸਤਿਗੁਰ ਪੂਰਾ ਭੇਟਿਆ ਜਿਨਵੰਤ ਬਣਾਈ ਰਾਮ ਨਾਮ ਔਸਤ ਦੀ ਬੁਲਾਈ ਰਾਤੀ ਸੰਰਚਨਹਾਰ ਸਭ ਵਿਆਹ ਮਿਟਾਈ ਕੌਣ ਕਿਰਪਾ ਭਈ ਪ੍ਰਭੈ ਸਹਾਈ ਸਲੋਕ ਜਹ ਸਾਧੁ ਗੋਬਿੰਦ ਭਜਨ ਕੀਰਤਨ ਨਾਨਕ ਨੀਤ ਨਾ ਹੁਣਾ ਤੂੰ ਨਾ ਛੁੱਟਿਆ ਨਿਸ਼ਨ ਜਾਇਓ ਦੂਤ ਮਨ ਬਹੁ ਚਿਤਵ ਚਿਤਵਨੀਤਨ ਕਰੁੱਠ ਨੀਤ ਹਰ ਕੀਰਤਨ ਕਾ ਆਹਰੋ ਹਰ ਜੋ ਨਾਨਕ ਨੀਤ ਸੁਹਿਲਾ ਰਾ ਗੋੜੀ ਜੀ ਕੀ ਮਹੱਲਾ ਪਹਿਲਾ ਇੱਕੋ ਅੰਕਾਰ ਸਤਿਗੁਰ ਪ੍ਰਸਾਦ ਜੈ ਘਰ ਕੀਰਤ ਆਖੀਐ ਕਰਤਿਕਾ ਹੋਈ ਵਿਚਾਰੋ ਤਿਤ ਘਰ ਗਾਹੋ ਸੁਹਿਲਾ ਸਿਮਰੋ ਸਿਰਜਨਹਾਰੋ ਤੁਮ ਗਾਵੋ ਮੇਰੇ ਨਿਰਭਉ ਕਾ ਸੁਹਿਲਾ ਹੋ ਵਾਰੀ ਜਿਤ ਸੁਹਿਲੇ ਸਦਾ ਸੁਖ ਹੋਏ ਰਹਾਓ ਨਿਤ ਨਿਤ ਜੀ ਅੜੇ ਸੁਮਾਲੀ ਅੰਦੇ ਕੀਤਾ ਦੇਵਨ ਹਾਰ ਤ੍ਰਿਦਾਨੇ ਕੀਮਤ ਨਾ ਪਵੈ ਇਸ ਦਾ ਤੇ ਕਵਣ ਸੁਮਾਰ ਸੰਸਾਹ ਲਿਖਿਆ ਮਿਲ ਕਰ ਪਾਵੋ ਤੇਲ ਦਿਹ ਸੱਜਣ ਆਸੀ ਸੜਿਆ ਜੋ ਹੋਵੈ ਸਾਹਿਬ ਸੁਮੇਲ ਘਰ ਘਰ ਇਹੋ ਪਹੁੰਚਾ ਸਦਰੇ ਨਿਤ ਭਵਨ ਸਦਨ ਹਾਰਾ ਸਿਮਰਿਆ ਨਾਮ ਸਿੱਧ ਹੈ ਅਵਨ ਰਾਗ ਆਸਾ ਮਹੱਲਾ ਪਹਿਲਾ ਛੈ ਘਰ ਛੈ ਗੁਰ ਛੈ ਉਪਦੇਸ਼ ਗੁਰ ਗੁਰ ਏਕੋ ਵੇਸ ਅਨੇਕ ਬਾਬਾ ਜੈ ਕਰ ਕਰਤੇ ਤੀਰਥ ਹੋਏ ਸੋ ਘਰ ਰਾਖ ਵਡਾਈ ਤੁਹੇ ਰਹਾਓ ਵਿਸਵੇ ਚਸਿਆ ਘੜੀਆਂ ਪਹਿਰਾ ਕੀਤੀ ਵਾਰੀ ਮਾਹ ਹੋਆ ਸੂਰਜ ਏਕੋ ਰੁੱਤ ਅਨੇਕ ਨਾਨਕ ਕਰਤੇ ਕੀ ਕੀਤੀ ਵੇਸ ਰਾਗ ਧਨਾਸਰੀ ਮਹੱਲਾ ਪਹਿਲਾ ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ ਤਾਰਕਾ ਮੰਡਲ ਜਨਕ ਮੋਤੀ ਧੂਪ ਮਲਿਆਣ ਲੋਹ ਪਵਨ ਚਵਰੋ ਕਰੇ ਸਗਲ ਬਨਰਾਏ ਫੁਲੰਤ ਜੋਤੀ ਕੈਸੀ ਆਰਤੀ ਹੋਏ ਭਾਵ ਖੰਡਣਾ ਤੇਰੀ ਆਰਤੀ ਅਨਹਤਾ ਸ਼ਬਦ ਵਜੰਤ ਭੇੜੀ ਰਹਾਓ ਸਹਿਸ ਤਵ ਨੈਣ ਨਨ ਨੈਣ ਹੈ ਤੋਹੀ ਕੁ ਸਹਿਸ ਮੂਰਤ ਨਨਾ ਏਕ ਤੋਹੀ ਸਹਿਸ ਪਦ ਬਿਮਲ ਨਨ ਏਕ ਪਦ ਗੰਧ ਬਿਨ ਸਹਿਸ ਤਵ ਗੰਧ ਏਵ ਚਲਤ ਮੋਹੀ ਸਭ ਮਹਿ ਜੋਤ ਜੋਤ ਹੈ ਸੋਏ ਤਿਸਦੈ ਚੰਨ ਸਮੈ ਚੰਨ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋ ਤਿਸ ਭਾਵ ਹੈ ਸੋ ਆਰਤੀ ਹੋਏ ਹਰ ਚਰਨ ਕਮਲ ਮਕਰੰਦ ਲੋਕ ਮਨੋ ਅੰਦ ਨੂੰ ਮੋਹਿਆ ਹੀ ਪਿਆਸਾ ਕਿਰਪਾ ਜਲ ਦੇ ਨਾਨਕ ਸਾਰੇ ਕੋ ਹੋਏ ਜਾਤੇ ਤੇਰੇ ਨਾਏ ਵਾ ਸਾਰਾ ਗੌੜੀ ਪੂਰਵ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਬਹੁ ਭਰਿਆ ਮਿਲ ਸਾਧੂ ਖੰਡਲ ਖੰਡਾ ਹੀ ਪੂਰਬ ਲਿਖ ਲਿਖੇ ਗੁਰ ਪਾਇਆ ਮਨ ਹਰ ਲੈ ਮੰਡਲ ਮੰਡਾ ਹੀ ਕਰ ਸਾਧੂ ਅੰਜਲੀ ਪੁਨਵੱਡਾ ਹੀ ਕਰ ਡੰਡੋਤ ਪੁਨਵੱਡਾ ਹੀ ਰਹਾਉ ਸਾਕਤ ਹਰ ਰਸ ਸਾਧਨਾ ਜਾਣਿਆ ਤਿਨ ਅੰਤਰ ਹੋਮੈ ਕੰਡਾ ਹੀ ਜਿਉਂ ਜਿਉਂ ਚਲੈ ਚੁਬੈ ਦੁਖ ਪਾਵੈ ਜਮਕਾਲ ਸਹਿ ਸਡੰਡਾ ਹੀ ਹਰ ਜਨ ਹਰ ਹਰ ਨਾਮ ਸੁਮਾਣੇ ਦੁਖ ਜਨਮ ਮਰਨ ਭਵ ਖੰਡਾ ਹੀ ਅਵਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋ ਖੰਡ ਬ੍ਰਹਿ ਮੰਡਾ ਹੀ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵੱਡ ਵੱਡਾ ਹੀ ਜਨ ਨਾਨਕ ਨਾਮ ਆਧਾਰ ਟੇਕ ਹੈ ਹਰ ਨਾਮੀ ਹੀ ਸੁਖ ਮੰਡਾ ਹੈ ਰਾਗ ਗੌੜੀ ਪੂਰਵੀ ਮਹੱਲਾ ਪੰਜਵਾ ਕਰੋ ਬੇਨੰਤੀ ਸੁਨ ਮੇਰੇ ਮੀਤਾ ਸੰਤ ਕਹਿਲ ਕੀ ਵੇਲਾ ਈਹਾਂ ਖਾਟ ਚਲੋ ਹਰ ਲਾਮਾ ਆ ਗਏ ਵਸੀ ਸਹੇਲਾ ਔਧ ਘਟੈ ਦਿਨ ਸੋ ਰਹਿਣਾ ਰੇ ਮਨ ਗੁਰਮਲ ਕਾ ਸੋ ਵਾਰੇ ਰਹਾਓ ਇਹੋ ਸੰਸਾਰ ਬੇਕਾਰ ਸੰਸੇ ਮੈਂ ਤਰਿਓ ਬ੍ਰਹਮ ਗਿਆਨੀ ਜਿਸ ਜਗਾਈ ਪੀ ਆਵੇ ਇਹੋ ਰਸ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਤਿਨੇ ਤਾਪ ਨਿਵਾਰਨ ਹਾਰਾ ਦੁਖਨ ਤਾ ਸੁਖ ਰਾਸ, ਤਾ ਕੋ ਬਿਘਨ ਨਾ ਕੋ ਲਾਗੈ, ਜਾ ਕੀ ਪ੍ਰਭਾ ਗੈ ਅਰਦਾਸ। ਅਰਦਾਸ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਇ ਵਾਰ, ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ, ਰਾਮਦਾਸੈ ਹੋਈ ਸਹਾਇ। ਅਰਜਨ ਹਰ ਗੋਬਿੰਦ ਨੋ ਸਿਮਰੋ ਸ਼੍ਰੀ ਹਰਿ ਰਾਏ, ਸ਼੍ਰੀ ਹਰਿ ਕ੍ਰਿਸ਼ਨ ਧਿਆਈ ਹੈ, ਜਿਸ ਡਿੱਠੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਆ ਘਰ ਨੋ ਨਿਤਾਵੈ ਤਾਏ, ਸਭ ਥਾਈ ਹੋਈ ਸਹਾਇ। ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਸਭ ਥਾਈ ਹੋਈ ਸਹਾਇ। ਦਸਾਂ ਪਾਤਸ਼ਾਹੀਆਂ ਦੀ ਜੋਤ, ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ। ਹੇ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਸੱਚੇ ਪਿਤਾ, ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਓ। ਆਪ ਜੀ ਦਾ ਕੋਟਾਨ ਕੋਟ ਧੰਨਵਾਦ ਹੈ ਪਾਤਸ਼ਾਹ ਜੀਓ। ਆਪ ਜੀ ਨੇ ਅੰਮ੍ਰਿਤ ਵੇਲੇ ਤੋਂ ਖੁੱਲ੍ਹੇ ਦਰਸ਼ਨ ਦੀਦਾਰੇ ਬਖਸ਼ ਕੇ ਨਿਹਾਲ ਕੀਤਾ ਹੈ ਜੀ। ਇਸ ਵੇਲੇ ਦੀਵਾਨਾਂ ਦੀ ਸੰਪੂਰਨਤਾ ਤੋਂ ਉਪਰੰਤ ਆਪ ਜੀ ਦੇ ਸਰੂਪ ਦੇ ਸੁੱਖ ਆਸਨ ਦੀ ਸੇਵਾ ਹੋਈ ਹੈ ਪਾਤਸ਼ਾਹ ਜੀਓ। ਸੋਹਲੇ ਸਾਹਿਬ ਜੀ ਦੇ ਪਾਠ ਹੋਏ ਹਨ। ਬਾਣੀ ਪੜ੍ਹਦਿਆਂ ਤੋਂ, ਸੇਵਾ ਕਰਦਿਆਂ ਤੋਂ, ਆਪ ਜੀ ਦੀ ਹਜ਼ੂਰੀ ਵਿੱਚ ਵਿਚਰਦਿਆਂ ਤੋਂ ਹੋਈਆਂ ਗਲਤੀਆਂ ਭੁੱਲਾਂ ਦੀ ਮੁਆਫ਼ੀ ਬਖਸ਼ਣੀ, ਅੱਗੇ ਵਾਸਤੇ ਸਮਰੱਥ ਬਖਸ਼ਿਸ਼ ਕਰਨੀ, ਬਾਣੀ ਦਾ ਭਾਵ ਦਰ ਆਈਆਂ ਸੰਗਤਾਂ ਦੇ ਹਿਰਦਿਆਂ ਤੇ ਵਸਾਉਣਾ, ਦਰ ਆਈ ਸੰਗਤ ਦੀ ਹਾਜ਼ਰੀ ਤਿਲ ਫੁੱਲ ਭੇਟਾ ਦਰ ਪ੍ਰਵਾਨ ਕਰਨੇ, ਆਪਣੇ ਦਰੋਂ ਘਰੋਂ ਗੁਰਸਿੱਖੀ ਜੀਵਨ ਨਾਮ ਬਾਣੀ ਸਿਮਰਨ ਦੀ ਦਾਤ ਬਖਸ਼ਿਸ਼ ਕਰਨੀ, ਤੰਦਰੁਸਤੀਆਂ ਬਖਸ਼ਣੀਆਂ, ਕਿਰਤ ਕਮਾਈਆਂ ਚ ਬਰਕਤਾਂ ਪਾਉਣੀਆਂ, ਆਪਣੇ ਲੜ ਲਾਈ ਰੱਖਣਾ ਪਾਤਸ਼ਾਹ ਜੀਓ। ਚਾਰ ਪਹਿਰ ਦਿਨ ਆਪ ਜੀ ਦੇ ਭਾਣੇ ਵਿੱਚ ਸੁੱਖ ਨਾਲ ਬਤੀਤ ਹੋਇਆ ਹੈ। ਚਾਰ ਪਹਿਰ ਰਹਿਣ ਆਪ ਜੀ ਆਪਣੇ ਭਾਣੇ ਵਿੱਚ ਬਤੀਤ ਕਰਾਉਣੀ। ਇਸ ਵੇਲੇ ਆਪ ਜੀ ਦਾ ਸੁੱਖ ਆਸਨ ਤਿਆਰ ਹੈ, ਆਪ ਆਪਣੇ ਆਸਨ ਤੇ ਬਿਰਾਜਮਾਨ ਹੋਵੋ। ਸੇਵਕਾਂ ਨੂੰ ਸੰਗਤਾਂ ਨੂੰ ਖੁਸ਼ੀਆਂ ਬਖਸ਼ੋ। ਅੰਮ੍ਰਿਤ ਵੇਲੇ ਖੁੱਲ੍ਹੇ ਦਰਸ਼ਨ ਦੀਦਾਰੇ ਬਖਸ਼ ਕੇ ਨਿਹਾਲ ਕਰਨਾ, ਅੰਮ੍ਰਿਤ ਵੇਲੇ ਦਾ ਜਾਗਣਾ ਬਖਸ਼ਿਸ਼ ਕਰਨਾ, ਸਹੀ ਪਿਆਰੇ ਮਿਲਣਾ, ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚੇਤਾਵੇ, ਨਾਨਕ ਨਾਮ ਚੜ੍ਹਦੀ ਕਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਅਰਦਾਸ ਇੱਕ ਅਰਦਾਸ ਪਾਠ ਕੀਰਤ ਕੀ ਗੁਰ ਰਾਮਦਾਸ ਰਾਖੋ ਇੱਕ ਅਰਦਾਸ ਪਾਠ ਕੀਰਤ ਕੀ

ਵਾਹਿਗੁਰੂ ਜੀ ਕੀ ਫਤਿਹ। ਤਨਾਸਰੀ ਮਹੱਲਾ ਪੰਜਵਾਂ। ਜਿਸ ਕਾ ਤਨ ਮਨ ਧਨ ਸਭ ਤਿਸ ਕਾ, ਸੋਈ ਸੁਗੜ ਸੁਜਾਨੀ, ਤਿੰਨ ਹੀ ਸੁਣਿਆ ਦੁੱਖ ਸੁਖ ਮੇਰਾ, ਤਉ ਬਿਧ ਨੀਕੀ ਖਟਾਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਾਹਿਬ ਸਤਿਗੁਰੂ ਗੁਰੂ ਗਰੀਬ ਨਿਵਾਜ, ਧੰਨ ਧੰਨ ਗੁਰੂ ਗ੍ਰੰਥ ਸਾਹਿਬ, ਕਿਰਪਾਲੂ ਸਤਿਗੁਰੂ ਜੀ ਨੇ ਬਖਸ਼ਿਸ਼ ਰਹਿਮਤ ਕੀਤੀ ਹੈ, ਅੰਮ੍ਰਿਤ ਵੇਲੇ ਪਾਵਨ ਮੁਬਾਰਕ ਤਖਤਾਂ ਤੇ ਪ੍ਰਕਾਸ਼ਮਾਨ ਹੋ ਕਰਕੇ ਅੱਜ ਦੇ ਇਲਾਹੀ ਦਰਗਾਹੀ ਰੱਬੀ ਵਾਕ ਬਖਸ਼ਿਸ਼ ਕੀਤੇ ਹਨ। ਪਾਵਨ ਹੁਕਮਨਾਮਾ ਸਾਹਿਬ ਜੋ ਸਤਿਗੁਰਾਂ ਨੇ ਅੰਮ੍ਰਿਤ ਵੇਲੇ ਬਖਸ਼ਿਸ਼ ਕੀਤਾ ਹੈ, ਤਨਾਸਰੀ ਰਾਗ ਵਿੱਚ ਪੰਚਮ ਪਾਤਸ਼ਾਹ ਸਾਹਿਬ ਸਤਿਗੁਰੂ ਗੁਰੂ ਅਰਜਨ ਦੇਵ ਦਾਤਾਰ ਪਿਤਾ ਜੀ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤਾ ਹੋਇਆ, ਸਤਿਗੁਰੂ ਜੀ ਦੇ ਪਾਵਨ ਅੰਗ 671 ਅਤੇ 72 ਉੱਪਰ ਸੁਭਾਇਮਾਨ ਹੈ। ਪੰਚਮ ਗੁਰਦੇਵ ਜੀ ਨੇ ਅੱਜ ਦੇ ਇਸ ਦਰਗਾਹੀ ਫਰਮਾਨ ਅੰਦਰ ਇਹੀ ਬਖਸ਼ਿਸ਼, ਇਹੀ ਮਿਹਰਾਮਤ ਕੀਤੀ ਹੈ ਕਿ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਵਰ ਦਾ ਹੀ ਇਹ ਜਗਤ ਸੰਸਾਰ ਦੇ ਅੰਦਰ ਜੋ ਕੁਝ ਬਣਿਆ ਹੈ, ਜਿਸ ਨੂੰ ਮਨੁੱਖ ਮੋਹ ਵਸਾਪਣਾ ਸਮਝਦਾ ਹੈ, ਉਹ ਸਾਰਾ ਕੁਝ ਉਸ ਅਕਾਲ ਪੁਰਖ ਵਾਹਿਗੁਰੂ ਵੱਲੋਂ ਪ੍ਰਦਾਨ ਕੀਤਾ ਗਿਆ ਹੈ। ਜਿਸ ਨੂੰ ਗੁਰੂ ਇਹ ਸੋਝੀ ਦੇ ਦਿੰਦਾ ਹੈ, ਇਹ ਬਖਸ਼ਿਸ਼ ਦੇ ਦਿੰਦਾ ਹੈ, ਉਹ ਜੀਵ ਆਪਣੀ ਬਿਰਥਾ ਕੇਵਲ ਤਾਂ ਕੇਵਲ ਅਕਾਲ ਪੁਰਖ ਵਾਹਿਗੁਰੂ ਅੱਗੇ ਰੱਖਦਾ ਹੈ। ਉਸ ਵਾਹਿਗੁਰੂ 'ਤੇ ਭਰੋਸਾ ਕਰਕੇ ਹੀ ਉਸਨੂੰ ਇਸ ਗੱਲ ਦਾ ਯਕੀਨ ਬੱਝਦਾ ਹੈ, ਵਿਸ਼ਵਾਸ ਬੱਝਦਾ ਹੈ ਕਿ ਸਾਰਾ ਤਨ ਮਨ ਧਨ ਪਦਾਰਥ ਸਭ ਕੁਝ ਉਸ ਅਕਾਲ ਪੁਰਖ ਵਾਹਿਗੁਰੂ ਦਾ ਦਿੱਤਾ ਹੋਇਆ ਹੈ। ਉਹ ਨਾਮ ਰੂਪੀ ਅੰਮ੍ਰਿਤ ਦੇਣ ਵਾਲਾ ਦਾਤਾ ਹੈ, ਉਸ ਦੇ ਪਾਸ ਉਹ ਮੰਤਰ ਹੈ, ਜਿਸ ਮੰਤਰ ਨੂੰ ਅਰਾਧ ਕੇ ਧਾਰਨ ਕਰਕੇ ਇਹ ਜੀਵ ਲੋਕ ਪ੍ਰਲੋਕ ਦੇ ਵਿੱਚ ਨਿਚਲ ਰਹਿੰਦਾ ਹੈ, ਡਿੱਗਦਾ ਨਹੀਂ, ਡੋਲਦਾ ਨਹੀਂ। ਉਹ ਅੰਮ੍ਰਿਤ ਨਾਮ ਦਾ ਦਾਤਾ, ਉਹ ਅਕਾਲ ਪੁਰਖ ਵਾਹਿਗੁਰੂ ਹੈ। ਇਹ ਸਮਝ, ਇਹ ਸੋਝੀ ਗੁਰੂ ਕਿਰਪਾ ਦੇ ਨਾਲ, ਗੁਰੂ ਬਖਸ਼ਿਸ਼ ਦੇ ਨਾਲ ਪ੍ਰਾਪਤ ਹੁੰਦੀ ਹੈ ਕਿ ਜਿੰਨਾ ਚਿਰ ਮੋਹ ਦਾ, ਅਗਿਆਨਤਾ ਦਾ ਪਰਦਾ ਹੈ, ਉਨ੍ਹਾਂ ਚਿਰ ਸਾਰਾ ਕੁਝ ਭਿੰਨ ਲੱਗਦਾ ਹੈ, ਜਿਵੇਂ ਸੋਨਾ ਅਤੇ ਸੋਨੇ ਦੇ ਗਹਿਣੇ ਭਿੰਨ ਲੱਗਦੇ ਨੇ। ਪਰ ਜਿਉਂ ਹੀ ਅਕਾਲ ਪੁਰਖ ਵਾਹਿਗੁਰੂ ਨੂੰ ਅਰਾਧ ਕੇ ਅਭੇਦਤਾ ਹਾਸਲ ਹੁੰਦੀ ਹੈ, ਉਹ ਸਾਰੇ ਜੀਵ ਇੱਕ ਰੂਪ ਦਿਸਦੇ ਨੇ, ਸਭ ਬ੍ਰਹਮ ਦਾ ਰੂਪ ਭਾਸਦੇ ਨੇ। ਇਹ ਗੁਰੂ ਬਖਸ਼ਿਸ਼ ਪ੍ਰਭੂ ਕਿਰਪਾ ਦੇ ਸਦਕਾ ਇਹ ਮਤ ਪ੍ਰਦਾਨ ਹੁੰਦੀ ਹੈ। ਇਹ ਬਖਸ਼ਿਸ਼ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਅੱਜ ਕੀਤੀ ਹੈ। ਸਤਿਗੁਰੂ ਜੀ ਕਿਰਪਾ ਕਰਨ, ਸਾਨੂੰ ਦਰੋਂ ਕਰੁਣਾ ਦਾਨ, ਗੁਰਸਿੱਖੀ ਜੀਵਨ ਬਖਸ਼ਿਸ਼ ਕਰਕੇ ਨੂੰ ਅਰਜਨ ਜੀ ਆਓ। ਹੁਣ ਅੰਮ੍ਰਿਤ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਹੋਣਗੇ। ਪਿਆਰ ਸਹਿਤ ਆਪ ਜੀ ਨੇ ਜੁੜਨਾ ਹੈ ਜੀ। ਭੁੱਲਾਂ ਚੁੱਕਾਂ ਦੀ ਖਿਮਾ, ਸਮੂਹ ਸੰਗਤ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਵਾਹਿਗੁਰੂ ਸਾਹਿਬ ਜੀਓ। ਗਾਉੜੀ ਸੁਖਮਨੀ ਮਹੱਲਾ ਪੰਜਵਾਂ। ਸਲੋਕ

ਦੇਵਾ ਨਾਨਕ ਪੂਜੈ ਹਰ ਹਰ ਦੇਵਾ ਹਰ ਹਰ ਜਨ ਕੈ ਮਾਲ ਖਜੀਨਾ ਹਰ ਧਨ ਜਨ ਕੁਆ ਪ੍ਰਭ ਦੀਨਾ ਹਰ ਹਰ ਜਨ ਕੈ ਉਰਸ ਥਾਣੀ ਹਰ ਪ੍ਰਤਾਪ ਜਨ ਅਭਰ ਨ ਜਾਣੀ ਓਤ ਪੋਤ ਜਨ ਹਰ ਰਸ ਰਾਤੇ ਸੁਨ ਸਮਾਧ ਨਾਮ ਰਸ ਮਾਤੇ ਆਠ ਪੈਰ ਜਨ ਹਰ ਹਰ ਜਪੈ ਹਰ ਕਾ ਭਗਤ ਪ੍ਰਗਟ ਨਹੀਂ ਛਪੈ ਹਰ ਕੀ ਭਗਤ ਮੁਕਤ ਬਹੁ ਕਰੇ ਨਾਨਕ ਜਨ ਸੰਕੇਤੇ ਤਰੇ ਆਰ ਜਾਤਿਓ ਹਰ ਕੋ ਨਾਮ ਕਾਮ ਧੇਨ ਹਰ ਹਰ ਗੁਣ ਗਾਮ ਸਭ ਤੇ ਉੱਤਮ ਹਰ ਕੀ ਕਥਾ ਨਾਮ ਸੁਣਤ ਦਰਦ ਦੁਖ ਲੱਥਾ ਨਾਮ ਕੀ ਮਹਿਮਾ ਸੰਤ ਰਿਦ ਵਸੈ ਸੰਤ ਪ੍ਰਤਾਪ ਦੁਰਤ ਸਭ ਨਸੈ ਸੰਤ ਕਾ ਸੰਗ ਵਡ ਭਾਗੀ ਪਾਈਐ ਸੰਤ ਕੀ ਸੇਵਾ ਨਾਮ ਧਿਆਈਐ

ਅਨੁਸਾਰ ਨੌ ਖੰਡ ਪ੍ਰਿਥਵੀ ਫਿਰੈ ਚਿਰ ਜੀਵੈ ਮਾਂ ਉਦਾਸ ਤਪਿਸਰ ਥੀਵੈ ਅਗਨ ਵਾਹੇ ਹੋਮਤ ਪ੍ਰਾਣ ਕਨਿਕਸਵ ਹੈ ਵਰ ਭੂਮਦਾਨ ਨਿਉਲੀ ਕਰਮ ਕਰੈ ਬਹੁ ਆਸਨ ਜੈਨ ਮਾਰਗ ਸੰਜਮਤ ਸਾਧਨ ਨਿਮਕ ਨਿਮਕਰ ਸਰੀਰ ਕਟਾਵੈ ਤਾਉ ਭੀ ਹੋਮੈ ਮਹਿਲ ਨ ਜਾਵੈ ਹਰ ਕੇ ਨਾਮ ਸੰਸਰ ਕਛ ਨਾਹੀ ਨਾਨਕ ਗੁਰਮੁਖ ਨਾਮ ਜਪਤ ਗਤ ਪਾਹੇ ਮਨ ਕਾਮਨਾ ਤੀਰਥ ਦੇ ਛੁੱਟੈ ਗਰਭ ਗੁਮਾਨ ਮਨ ਤੇ ਉੱਟੈ ਸੋਚ ਕਰੈ ਦਿਨ ਸਰਾਤ ਮਨ ਕੀ ਮੈਲ ਨ ਤਨ ਤੇ ਜਾਤ ਇਸ ਦੇਹੀ ਕੋ ਬਹੁ ਸਾਧਨਾ ਕਰੈ ਮਨ ਤੇ ਕਬੂ ਨ ਬਿਖਿਆ ਟਰੈ ਜਲ ਤੂ ਵੈ ਬਹੁ ਦੇਹ ਅਨੀਤ ਸੁਧ ਕਾ ਹੋਏ ਕਾਚੀ ਪੀਤ ਮਨ ਹਰ ਕੇ ਨਾਮ ਕੀ ਮਹਿਮਾ ਊਚ ਨਾਨਕ ਨਾਮ ਉਦਰੇ ਪਤਿਤ ਬਹੁ ਮੂਚ ਬਹੁਤ ਸਿਆਣਪ ਜਮਕਾ ਭਉ ਵਿਆਪੈ ਨਿਕ ਜਤਨ ਕਰ ਤ੍ਰਿਸ਼ਨ ਧਰਾਪੈ ਭੇਖ ਅਨੇਕ ਗਨੀ ਬੁਝੈ ਕੋਟ ਪਾਵ ਦਰਗਹਿ ਨਹੀਂ ਸੀਜੈ ਝੂਠ ਸੁਨਾਯੂ ਪਿਆਲ ਮੋਹਿ ਵਿਆਪੈ ਮਾਇਆ ਜਾਲ ਅਵਰ ਕਰ ਤੂ ਸਗਲੀ ਜਮਡਾਨੈ ਗੋਵਿੰਦ ਭਜਨ ਬਿਨ ਤਿਲਨੀ ਮਾਨੈ ਹਰ ਕਾ ਨਾਮ ਜਪ ਦੁਖ ਜਾਏ ਨਾਨਕ ਬੂਲੈ ਸਹਿ ਸੁਭਾਏ ਚਾਰ ਪਦਾਰਥ ਜੇ ਕੋ ਮੰਗੈ ਸਾਜਨਾ ਕੀ ਸੇਵਾ ਲਾਗੈ ਜੇ ਕੋ ਆਪਣਾ ਦੁੱਖ ਮਿਟਾਵੈ ਹਰ ਹਰ ਨਾਮ ਹਿਰਦੈ ਸਦਗਾਵੈ ਜੇ ਕੋ ਆਪਣੀ ਸੋਭਾ ਲੋਰੈ ਸਾ ਸੰਗੇ ਹਉਮੈ ਚੋਰੈ ਜੇ ਕੋ ਜਨਮ ਮਰਨ ਤੇ ਡਰੈ ਸਾਜਨਾ ਕੀ ਸਰਨੀ ਪਰੈ ਜਿਸ ਜਨ ਕੋ ਪ੍ਰਭ ਦਰਸ ਪਿਆਸਾ ਨਾਨਕ ਤਾ ਕੈ ਬਲ ਬਲ ਜਾਸਾ ਸਗਲ ਪੁਰਖ ਮੈਂ ਪੁਰਖ ਪ੍ਰਧਾਨ ਸਾਧ ਸੰਗ ਜਾਤਾ ਮਿਟੈ ਬਿਮਾਨ ਵਾਪਸ ਕਉ ਜੋ ਜਾਣੈ ਨੀਚਾ ਸੋ ਗਣੀਐ ਸਭ ਤੇ ਉੱਚਾ ਜਾਕਾ ਮਨ

ਲਿਪਾ ਨਿਰਧਨ ਕੋ ਧਨ ਤੇਰੋ ਨਾਉ ਨਿਥਾਵੇ ਕੋ ਨਾਉ ਤੇਰਾ ਥਾਉ ਨਿਮਾਣੇ ਕੋ ਪ੍ਰਭ ਤੇਰੋ ਮਾਨ ਸਗਲ ਘਟਾ ਕੋ ਦੇ ਬਹੁਦਾਨ ਕਰਨ ਕਰਾਵਨ ਹਾਰ ਸੁਆਮੀ ਸਗਲ ਘਟਾ ਕੇ ਅੰਤਰ ਜਾਮੀ ਆਪਣੀ ਗਤਮਿਤ ਜਨ ਹੋ ਆਪੇ ਆਪਣ ਸੰਗਾ ਪ੍ਰਵਰਾਤੇ ਤੁਮਰੀ ਉਸਤ ਤੁਮ ਤੇ ਹੋਏ ਨਾਨਕ ਕਵਰ ਨਾ ਜਾਣ ਸਕੋਏ ਸਰਬ ਧਰਮ ਹੈ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਸਗਲ ਕਿਰਿਆ ਮੈਂ ਉੱਤਮ ਕਿਰਿਆ ਸਾਹ ਸੰਗ ਦੁਰਮਤ ਮਲ ਹਿਰਿਆ

ਜੇ ਵਿਨਾ ਵੈ ਪਤ ਜਾਇ ਅਸ਼ਟਪਦੀ। ਦਸ ਵਸਤੂ ਲੈ ਪਾਛੈ ਪਾਵੈ, ਇੱਕ ਵਸਤ ਕਾਰਨ ਬਿਖੋਟ ਗਵਾਵੈ। ਏਕ ਭੀ ਨ ਦੇ ਦਸ ਭੀਰ ਲੇ, ਤੋ ਮੂੜਾ ਕਹੁ ਕਹ ਕਰੇ। ਜਿਸ ਠਾਕੁਰ ਸਿਉ ਨਾਹੀ ਚਾਰਾ, ਤਾਕੋ ਕੀ ਜੈ ਸਦ ਨਮਸਕਾਰਾ। ਜਾ ਕੈ ਮਨ ਲਾਗਾ ਪ੍ਰਮੀਠਾ, ਸਰਬ ਸੂਖ ਤਾਹੁ ਮਨ ਉਠਾ। ਜਿਸ ਜਨੇ ਆਪਣਾ ਹੁਕਮ ਮਨਾਇਆ, ਸਰਬ ਤੋਗ ਨਾਨਕ ਤਿਨ ਪਾਇਆ। ਗੰਧ ਸਭ ਆਪਣੀ ਦੇ ਰਾਸ, ਹਾਥ ਪੀਤ ਵਰਤੈ ਅਣਦੁਰਾ। ਸਪਨੇ ਮਾਨ ਕਛ ਬਹੁਰ ਸਾਹੁ ਲੇ, ਅਗਿਆਨੀ ਮਨ ਰੋਸ ਕਰੇ। ਆਪਣੀ ਪ੍ਰਤੀ ਤਾਪ ਹੀ ਹੋਵੈ, ਬਹੁਰ ਉਸਕਾ ਵਿਸ਼ਵਾਸ ਨ ਹੋਵੈ। ਜਿਸ ਕੀ ਬਸਤ ਸੀ ਆਗਿਆ ਰੱਖੈ, ਪ੍ਰਭ ਕੀ ਆਗਿਆ ਮਨ ਮਤ ਹੈ।

ਰਹੋ ਵਿਆਪ ਪ੍ਰਤ ਪਾਲੈ ਜੀਅਨ ਬਹੁ ਭਾਤ ਜੋ ਜੋ ਰਚਿਓ ਸੋ ਤਿਸਹਿ ਧਿਆਤ ਜਿਸ ਭਾਵੈ ਤਿਸ ਲਈ ਮਿਲਾਇ ਭਗਤ ਕਰਹਿ ਹਰ ਕੇ ਗੁਣ ਗਾਇ ਮਨ ਤਨ ਅੰਤਰ ਵਿਸ਼ਵਾਸ ਕਰ ਮਨ ਤਨ ਅੰਤਰ ਵਿਸ਼ਵਾਸ ਕਰ ਮੰਨਿਆ ਕਰਨਹਾਰ ਨਾਨਕ ਜਾਣਿਆ।

ਹੁਕਮ ਬੂਝ ਪਰਮ ਪਦ ਪਾਈ, ਇਸਤੇ ਉੱਪਰ ਨਹੀਂ ਵਿਚਾਰ, ਚਾਕੇ ਮਨ ਬਸਿਆ ਨਿਰੰਕਾਰ।

ਤਿਸ ਪ੍ਰਭ ਤੇ ਸਗਲੀ ਉਤਪਤ ਤਿਸ ਭਾਵੈ ਤਾਂ ਕਰੇ ਵਿਸਥਾਰ ਤਿਸ ਭਾਵੈ ਤਾਂ ਏਕੰਕਾਰ ਅਨਿਕ ਕਲਾ ਲਖੀ ਨਹਿ ਜਾਏ ਜਿਸ ਭਾਵੈ ਤਿਸ ਲੈ ਮਿਲਾਏ ਕਵਨ ਨਿਕਟ ਕਵਨ ਕਹੀਐ ਦੂਰ ਆਪੇ ਆਪ ਆਪ ਭਰਪੂਰ ਅੰਤਰ ਗਜ ਸਿ ਆਪ ਜਨਾਏ ਨਾਨਕ ਤਿਸ ਜਨ ਆਪ ਬੁਝਾਏ ਸਰਭੂਤ।

ਸਭ ਕੈ ਮਦ ਅਲਿਪਤੋ ਰਹੇ, ਜੋ ਕਿਛ ਕਹਿਣਾ ਸੋ ਆਪੇ ਕਹੇ, ਆਗਿਆ ਆਵੇ ਆਗਿਆ ਜਾਏ, ਨਾਨਕ ਜਾ ਭਾਵੈ ਤਾਂ ਲੈ ਸਮਾਏ, ਇਸਤੇ ਹੋਏ ਸੁਨਾਹੀ ਬੁਰਾ, ਔਰੇ ਕਹੋ ਕਿਨੈ ਕਛ ਕਰਾ, ਆ ਭਲਾ ਕਰ ਤੂੰ ਤਤ ਨਿੱਕੀ, ਆਪੇ ਜਾਣੇ ਆਪਣੀ ਜੀ ਕੀ, ਆਪ ਸਾਚ ਧਾਰੀ ਸਭ ਸਾਚ, ਪੋਤ ਪੋਤ ਆਪਣ ਸੰਗਰਾਚ, ਥਾਕੀ ਗਤ ਮਿਥ ਕਹੀ ਨਾ ਜਾਏ, ਦੂਸਰ ਹੋਏ ਤਾਂ ਸੋਝੀ ਪਾਏ, ਕਿਸਕਾ ਕੀਆ ਸਭ ਪ੍ਰਵਾਨ, ਗੁਰਪ੍ਰਸਾਦ ਨਾਨਕ ਕਿਉ ਜਾਣ, ਜੋ ਜਾਣੈ ਤਿਸ ਦਾ ਸੁਖ ਹੋਏ, ਆਪ ਮਿਲਾਏ ਲਏ ਪ੍ਰਭ ਸੋਏ, ਉਹ ਧਨਵੰਤ ਕੁਲਵੰਤ ਪਤਵੰਤ, ਜੀਵਨ ਮੁਖ ਜਿਸ ਹਿਰਦੈ ਭਗਵੰਤ, ਧਨ ਧਨ ਧਨ ਜਨ ਆਇਆ, ਜਿਸ ਪ੍ਰਸਾਦ ਸਭ ਜਗਤ ਤਰਾਇਆ, ਜਨ ਆਵਨ ਕਾ ਹੈ ਸੁਆਉ, ਜਨ ਕੈ ਸੰਗ ਚਿਤ ਆਵੈ ਨਾਉ, ਆਪ ਮੁਕਤ ਮੁਕਤ ਕਰੈ ਸੰਸਾਰ, ਨਾਨਕ

ਨਾਨਕ ਨਿਭ ਹੀ ਖੇਪ ਹਮਾਰੀ। ਪ੍ਰਭ ਕਿਉ ਸਦ ਕਰੋ ਸੰਤ ਮੀਤ, ਸਾਵਧਾਨ ਏਕਾਗਰ ਚੀਤ। ਸੁਖਮਨੀ ਸਹਿਜ ਗੋਬਿੰਦ ਗੁਨਾਮ, ਜਿਸ ਮਨ ਬਸੈ ਸੋ ਹੋਤ ਨਿਹਾਲ। ਜਿਸ ਮਨ ਬਸੈ ਸੋ

ਬਣੀਐ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰੱਖੀਐ ਭਾਉ ਦੁਖ ਪਰ ਹਰ ਸੁਖ ਘਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜੇ ਹਉ ਜਾਣਾ ਆਖਾ ਨਾਹੀ ਕਹਿਣਾ ਕਥਨ ਨ ਜਾਈ ਗੁਰਾ ਇਕ ਦੇਹ ਬੁਝਾਈ ਸਭਨਾ ਜੀਆਂ ਕਾ ਇਕ ਦਾਤਾ ਸੋ ਮੈਂ ਵਿਸਰ ਨਾ ਜਾਈ ਤੀਰਥ ਨਾਵਾ ਜੇ ਤੇ ਸੁਭਾਵਾ ਵਿਣ ਭਾਣੇ ਕੇ ਨਾਏ ਕਰੀ ਜੇ ਤੀ ਸਿਰਠ ਉਪਾਈ ਵੇਖਾ ਵਿਣ ਕਰਮਾਂ ਕੇ ਮਿਲੈ ਲਈ ਮਤ ਵਿੱਚ ਰਤਨ ਜਵਾਹਰ ਮਾਣਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਏ ਨਵਾਂ ਖੰਡਾਂ ਵਿੱਚ ਜਾਣੀਐ ਨਾਲ ਚੱਲੈ ਸਭ ਕੋਏ ਚੰਗਾ ਨਾਉ ਰਖਾਏ ਕੈ ਜਸ ਕੀਰਤ ਜਾਗਲੇ ਜੇ ਤਿਸ ਨਦਰ ਨਾ ਆਵਈ ਤਾਂ ਵਾਤ ਨਾ ਪੁੱਛੈ ਕੇ ਕੀਟਾਂ ਅੰਦਰ ਕੀਟ ਕਰ ਦੋਸੀ ਦੋਸ਼ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁਣ ਦੇ ਤੇਹਾ ਕੋਏ ਨਾ ਸੁਜਈ ਜੇ ਤਿਸ ਗੁਣ ਕੋਏ ਕਰੇ ਸੁਣਾ ਸਿੱਧ ਪੀਰ ਸੁਰਨਾਥ।

ਨਾਨ ਸੁਣੈ ਅੱਠ ਸੱਠ ਕਾ ਇਸਨਾਨ ਸੁਣੈ ਪੜ ਪੜ ਪਾਵੈ ਮਾਨ ਸੁਣੈ ਲਾਗੈ ਸਹਿਜ ਧਿਆਨ ਨਾਨਕ ਭਗਤਾਂ ਸਦਾ ਵਿਗਾਸ ਸੁਣੈ ਦੁਖ ਪਾਪ ਕਾ ਨਾਸ ਸੁਣੈ ਸਾਰਾ ਗੁਣਾ ਕੇ ਗਾਹ ਸੁਣੈ ਸੇਖ ਪੀਰ ਪਾਤ ਸਾਹ ਸੁਣੈ ਅੰਧੇ ਪਾਵੈ ਰਾਹ ਸੁਣੈ ਹਾਥ ਹੋਵੈ ਅਸ

ਲਗਾਓ ਸਖੀ ਗ੍ਰਹਿ ਮੰਦਰ ਬਣਿਆ। ਹਰ ਗਾਓ ਮੰਗਲ ਨਿਤ ਸਖੀਏ, ਸੋਗ ਦੁਖ ਨ ਵਿਆਪੇ, ਗੁਰ ਚਰਨ ਲਾਗੇ ਦਿਨ ਸੁਭਾਗੇ, ਆਪਣਾ ਫਿਰ ਜਾਪੇ। ਅਨਹਤ ਬਾਣੀ ਗੁਰ ਸ਼ਬਦ ਜਾਣੀ, ਹਰ ਨਾਮ ਹਰ ਰਸ ਭੋਗੋ, ਕਹਿ ਨਾਨਕ ਪ੍ਰਭ ਆਪ ਮਿਲਿਆ, ਕਰਨ ਕਾਰਨ ਜੋਗੋ। ਏ ਸਰੀਰਾ ਮੇਰਿਆ, ਇਸ ਜਗ ਮੈਂ ਆਏ ਕਹਿ ਕਿਆ ਤੁਧ ਕਰਮ ਕਮਾਇਆ, ਕੇ ਕਰਮ ਕਮਾਇਆ ਤੁਧ ਸਰੀਰਾ, ਜਾ ਤੂੰ ਜਗ ਮਹਿ ਆਇਆ, ਜਿਨ ਹਰ ਤੇਰਾ ਰਚਨ ਰਚਿਆ, ਸੋ ਹਰ ਮਨ ਨ ਵਸਾਇਆ, ਗੁਰ ਪ੍ਰਸਾਦੀ ਹਰ ਮਨ ਵਸਿਆ, ਪੂਰਬ ਲਿਖਿਆ ਪਾਇਆ, ਕਹਿ ਨਾਨਕ ਇਹੋ ਸਰੀਰ ਪਰਵਾਨ ਹੋਆ, ਜਿਨ ਸਤਿਗੁਰ ਸਿਉ ਚਿਤ ਲਾਇਆ। ਇਹ ਨੇਤਰ ਹੋ ਮੇਰੇ ਹੋ, ਹਰ ਤੁਮ ਮੈਂ ਜੋਤ ਧਰੀ, ਹਰ ਬਿਨ ਅਵਰ ਨਾ ਦੇਖੋ ਕੋਈ, ਹਰ ਬਿਨ ਅਵਰ ਨਾ ਦੇਖੋ ਕੋਈ, ਨਦਰੇ ਹਰ ਨੇ ਹਾਲਿਆ, ਇਹੋ ਵਿਸ ਸੰਸਾਰ ਤੁਮ ਦੇਖਦੇ, ਇਹੋ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ, ਗੁਰਪ੍ਰਸਾਦੀ ਬੁੱਝਿਆ, ਜਾ ਵੇਖਾ ਹਰ ਇੱਕ ਹੈ, ਹਰ ਬਿਨ ਅਵਰ ਨਾ ਕੋਈ, ਕਹਿ ਨਾਨਕ ਇਹ ਨੇਤਰ ਆਨੰਦ ਸੇ, ਸਤਿਗੁਰ ਮਿਲਿਆ ਦੇਵ ਦ੍ਰਿਸ਼ਟ ਹੋਈ। ਏ ਸਰਵਣ ਹੋ ਮੇਰੇ ਹੋ, ਸਾਚੈ ਸੁਣਨੇ ਨੂੰ ਪਠਾਏ, ਸਾਚੈ ਸੁਣਨੇ ਨੂੰ ਪਠਾਏ, ਸਰੀਰ ਲਾਏ ਸੁਣੋ ਸਤ ਬਾਣੀ, ਜਿਤ ਸੁਣੀ ਮਨ ਤਨ ਹਰਿਆ ਹੋਆ, ਰਸਨਾ ਰਸ ਸੁਮਾਣੀ, ਸੱਚ ਅਲਖ ਵਿਡਾਣੀ, ਤਾਕੀ ਗਤ ਕਹੀ ਨਾ ਜਾਏ, ਕਹਿ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵਾਹੋ, ਸਾਚੈ ਸੁਣਨੇ ਨੂੰ ਪਠਾਏ, ਹਰ ਜੀਓ ਗੁਫਾ ਅੰਦਰ ਰੱਖੋ ਕਹਿ, ਵਾਜਾ ਪਵਨ ਵਜਾਇਆ, ਵਜਾਇਆ ਵਾਜਾ ਪਾਉਣ, ਨੌ ਦੁਆਰੇ ਪ੍ਰਗਟ ਕੀਏ, ਦਸਵਾਂ ਗੁਪਤ ਰਖਾਇਆ, ਗੁਰਦੁਆਰੇ ਲਾਏ ਭਾਵ ਨੇ ਇੱਕ ਨਾ ਦਸਵਾਂ ਦੁਆਰ ਦਿਖਾਇਆ, ਤਹਿ ਅਨੇਕ ਰੂਪ ਨਾਉ ਨਾਵਨੇ ਦ, ਤਿਸ ਦਾ ਅੰਤ ਨਾ ਜਾਈ ਪਾਇਆ, ਕਹਿ ਨਾਨਕ ਹਰ ਪਿਆਰੈ, ਜੀਓ ਗੁਫਾ ਅੰਦਰ ਰੱਖ ਕੈ, ਵਾਜਾ ਪਵਣ ਵਜਾਇਆ, ਇਹੋ ਸਾਚਾ ਸੋਹੇਲਾ, ਸਾਚੈ ਘਰ ਗਾਵਹੋ, ਗਾਵੋ ਤਾਂ ਸੋਹੇਲਾ ਘਰ ਸਾਚੈ, ਜਿੱਥੇ ਸਦਾ ਸੱਚ ਧਿਆਵਹੇ, ਸੱਚੋ ਧਿਆਵੈ ਜਾ ਤੁਧ ਭਾਵੈ, ਗੁਰਮੁਖ ਜਿਨਾ ਬੁਝਾਵਹੇ, ਇਹੋ ਸੱਚ ਸਭਨਾ ਕਾ ਖਸਮ ਹੈ, ਜਿਸ ਬਖਸ਼ੇ ਸੋ ਜਨ ਪਾਵਹੇ, ਕਹਿ ਨਾਨਕ ਸੱਚ ਸੋਹੇਲਾ, ਸੱਚੈ ਘਰ ਗਾਵਹੇ। ਆਨੰਦ ਸੁਣੋ ਵਡ ਭਾਗੀ ਹੋ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਿਸੂਰੇ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ

ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਥਾਈ ਹੋਵੋ ਜੀ ਸਹਾਏ। ਦਸਾਂ ਹੀ ਪਾਤਸ਼ਾਹੀਆਂ ਦੀ ਜਾਗਦੀ ਜੋਤ, ਬਾਣੀ ਕੇ ਬੋਹਿਤ, ਚਵਰ ਤਖਤ, ਛਤਰ ਦੇ ਮਾਲਕ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦੀਦਾਰ ਦਾ ਧਿਆਨ ਤਰਕੇ ਬੋਲੋ ਜੀ ਵਾਹਿਗੁਰੂ ਵਾਹਿਗੁਰੂ। ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹੱਠੀਆਂ ਜਪੀਆਂ ਤਪੀਆਂ, ਜਿਨ੍ਹਾਂ ਨੇ ਤੇਰਾ ਨਾਮ ਜਪਿਆ,

ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਵਾਏ, ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਤਨ ਆਰਿਆਂ ਨਾਲ ਚਰਾਏ, ਗੁਰਦੁਆਰਿਆਂ ਦੀ ਸੇਵਾ ਹਿੱਤ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਸਿੱਧਕ ਕੇਸਾਂ ਸਵਾਸਾਂ ਸੰਗ ਨਿਭਾਇਆ, ਤਿਨਾ ਸਿੰਘਾਂ ਸਿੰਘਣੀਆਂ ਕੁਚੰਗੀ ਬੱਚਿਆਂ ਦੀ ਨਾਮ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚੇਤੇ ਆਵੇ ਜੀ। ਨਾਮ ਚੇਤੇ ਆਵਨ ਕਾ

ਜੀ ਮਤ ਪਤ ਦੇ ਰਾਖੇ ਆਪ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸੁਹਾਈ ਦਤਾਰ ਜੀਓ। ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰੂ ਧਾਮ ਜਿਨ੍ਹਾਂ ਤੋਂ ਸਿੱਖ ਪੰਥ ਨੂੰ ਵਿਛੋੜਿਆ ਗਿਆ, ਤਿਨ੍ਹਾਂ ਦੇ ਖੁੱਲੇ ਦਰਸ਼ਨ ਦੀ ਦਾਰ ਅਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਜੀ।

ਪਾਤਸ਼ਾਹ ਜੀ, ਅੰਮ੍ਰਿਤ ਵੇਲੇ ਤੋਂ ਪਾਵਨ ਤਖਤਾਂ ਤੇ ਪ੍ਰਕਾਸ਼ ਮਨ ਹੋ ਕਰਕੇ ਖੁੱਲੇ ਦਰਸ਼ਨ ਦੀਦਾਰ ਬਖਸ਼ ਰਹੇ ਹੋ ਸਤਿਗੁਰੂ ਜੀ। ਆਪ ਜੀਆਂ ਦੀ ਪਾਵਨ ਟਹਿਲ ਸੇਵਾ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਕਰ ਦੇਣੀ, ਅੱਗੇ ਤੋਂ ਸੁਮਤ ਬਖਸ਼ਿਸ਼ ਕਰੋ ਸਤਿਗੁਰੂ ਜੀ। ਆਪ ਜੀਆਂ ਦੇ ਪਾਵਨ ਅਸਥਾਨ ਸਿੱਖ ਗੁਰਦੁਆਰਾ ਸਨਹੋਜੇ ਵਿਖੇ ਸਤਿਗੁਰੂ ਜੀ ਅੰਮ੍ਰਿਤ ਵੇਲੇ ਦੇ ਦੀਵਾਨ ਸਜਾਏ ਗਏ। ਸਜੇ ਹੋਏ ਦੀਵਾਨਾਂ ਵਿੱਚ ਸਤਿਗੁਰੂ ਜੀ ਸੰਪੂਰਨ ਸ੍ਰੀ ਸੁਖਮਣੀ ਸਾਹਿਬ ਜੀ ਦੇ ਪਾਠ ਹੋਏ, ਉਪਰੰਤ ਨਿਤਨੇਮ ਦੀਆਂ ਪੰਜਾਂ ਬਾਣੀਆਂ ਦੇ ਪਾਠ ਹੋਏ। ਸਤਿਗੁਰੂ ਜੀ ਬਾਣੀ ਪੜ੍ਹਦਿਆਂ ਸੁਣਦਿਆਂ ਸੇਵਾ ਕਰਦਿਆਂ ਵਿਚਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਕਰ ਦੇਣੀ, ਬਾਣੀ ਸੋਧ ਕੇ ਸੱਚਖੰਡ ਦਰ ਪ੍ਰਵਾਨ ਕਰ ਲੈਣੀ, ਬਾਣੀ ਦਾ ਫਲ ਭਾਵ ਸਮੁੱਚੀ ਸੰਗਤ ਦੇ ਹਿਰਦਿਆਂ ਤੇ ਵਸਾਉਣਾ, ਮਹਾਰਾਜ ਜੀ ਬਾਣੀ ਅਨੁਸਾਰ ਜੀਵਨ ਬਖਸ਼ਿਸ਼ ਕਰਨਾ, ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਚਾਉਣਾ, ਸਿੱਖੀ ਸਿੱਧਕ ਕੇਸਾਂ ਸਵਾਸਾਂ ਸੰਗ ਨਿਭਾਉਣਾ। ਪਾਤਸ਼ਾਹ ਜੀ ਦਾਰਾਈਆਂ ਸੰਗਤਾਂ ਦੀਆਂ ਹਾਜ਼ਰੀਆਂ ਤਿਲ ਫੁੱਲ ਭੇਟਾਵਾਂ ਪ੍ਰਵਾਨ ਕਰਨੀਆਂ, ਸਭ ਦੀ ਹਾਜ਼ਰੀ ਲੇਖੇ ਲਾਓ, ਦਰੋਂ ਕਰੋਂ ਸਿੱਖੀ ਸਿੱਧਕ ਭਰੋਸਾ, ਨਾਮ ਦੀਆਂ ਦਾਤਾਂ ਦੇ ਕੇ ਨਿਵਾਜਣਾ, ਤੰਦਰੁਸਤੀਆਂ ਬਖਸ਼ਿਸ਼ ਕਰਨੀਆਂ, ਸਤਿਗੁਰੂ ਜੀ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਵਰਤਾਉਣੀ। ਜੋ ਸੰਗਤਾਂ ਘਰਾਂ ਦੇ ਵਿੱਚ ਬੈਠ ਕਰਕੇ ਮਹਾਰਾਜੀ ਮੀਡੀਆ ਦੇ ਰਾਹੀਂ ਆਪ ਜੀਆਂ ਦੀ ਯਾਦ ਵਿੱਚ ਜੁੜੀਆਂ ਨੇ, ਤਿਨ੍ਹਾਂ ਦੀ ਅਰਦਾਸ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਵਰਤਾਉਣੀ, ਨਾਮ ਦਾ ਪ੍ਰਗਾਸ ਕਰਨਾ, ਦੁੱਖਾਂ ਦਾ ਨਾਸ ਕਰਨਾ, ਬੱਚਿਆਂ ਨੂੰ ਤੰਦਰੁਸਤੀ ਵਿੱਦਿਆ ਦਾ ਦਾਨ ਬਖਸ਼ਿਸ਼ ਕਰਨਾ, ਬਾਣੀ ਅਤੇ ਬਾਣੀ ਦੇ ਨਾਲ ਜੋੜਨਾ, ਸਤ ਸੰਗਤ ਦੇ ਨਾਰ ਲਾਉਣਾ। ਮਹਾਰਾਜ ਜੀ ਦਰ ਘਰ ਦੇ ਟਹਿਲੀਆਂ ਨੂੰ ਤੰਦਰੁਸਤੀਆਂ ਬਖਸ਼ਿਸ਼ ਕਰਨੀਆਂ, ਭੈ ਭਦ ਸਦਕਾ ਮਹਾਰਾਜ ਜੀ ਆਪਣੀ ਸੇਵਾ ਕਰਨ ਦੇ ਲਾਹੇ ਪ੍ਰਦਾਨ ਕਰਨੇ। ਸ਼ੁਕਰ ਹੈ ਸਤਿਗੁਰੂ ਜੀ ਚਾਰ ਪੈਰ ਰਹਿਣ ਸੁੱਖ ਦੀ ਬਤੀਤ ਕੀਤੀ, ਆਇਆ ਚਾਰ ਪੈਰ ਦਿਨ ਆਪਣੀ ਯਾਦ ਵਿੱਚ ਸੁੱਖ ਦੇ ਨਾਲ ਬਤੀਤ ਕਰਾਉਣਾ, ਸਰਬੱਤਰ ਸੰਗਤ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ, ਮਿਹਰ ਭਰਿਆ ਹੱਥ ਰੱਖਣਾ ਸਤਿਗੁਰੂ ਸੱਚੇ ਪਾਤਸ਼ਾਹ ਜੀ। ਆਪ ਜੀ ਦੀਆਂ ਬਖਸ਼ੀਆਂ ਹੋਈਆਂ ਦਾਤਾਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਮਹਾਰਾਜ ਜੀ, ਆਪ ਜੀ ਕਿਰਪਾਲਤਾ ਕਰਕੇ ਭੋਗ ਲਾਓ ਜੀ। ਭੋਗ ਲੱਗਾ ਸ਼ੀਤ ਪ੍ਰਸ਼ਾਦ, ਸਾਧ ਸੰਗਤ ਦੇ ਰਸਨੀ ਲਾਇਕ ਹੋਵੇ, ਜੋ ਛਕੇ ਸੋ ਆਪ ਜੀਆਂ ਦਾ ਨਾਮ ਜਪੇ, ਜਿਨ੍ਹਾਂ ਭੰਡਾਰਿਆਂ ਵਿੱਚ ਰਸਤਾਂ ਬਸਤਾਂ ਹਾਜ਼ਰ ਹੋਈਆਂ, ਭੰਡਾਰੇ ਭਰਪੂਰ ਕਰਨੇ ਕਾਲ ਕੰਟਕ ਚੂਰ ਕਰਨੇ ਰਸਤਾਂ ਦਰਗਾਹੋਂ ਭੇਜਣੀਆਂ, ਮਹਾਰਾਜ ਜੀ ਕਰੋ ਕਿਰਪਾ, ਪਾਵਨ ਪਵਿੱਤਰ ਹੁਕਮਨਾਮੇ ਬਖਸ਼ਿਸ਼ ਕਰਕੇ ਮਹਾਰਾਜ ਜੀ ਅਗਲੇ ਦੀਵਾਨ ਸਜਾਉਣ ਦੀ ਆਗਿਆ ਬਖਸ਼ਿਸ਼ ਕਰੋ। ਸੇ ਗੁਰਮੁਖ ਪਿਆਰੇ ਮੇਲੋ, ਜਿਨ੍ਹਾਂ ਦੇ ਮਿਲਿਆ ਆਪ ਜੀਆਂ ਕਾ ਨਾਮ ਚੇਤੇ ਆਵੈ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।

ਫਤਿਹ। ਅੰਮ੍ਰਿਤ ਵੇਲੇ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੀ ਪਾਵਨ ਹਜ਼ੂਰੀ ਦੇ ਵਿੱਚ ਹਾਜ਼ਰੀਆਂ ਭਰ ਰਹੀ ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਜੀ ਸਾਰੇ ਹੀ ਧੰਨਤਾ ਦੇ ਯੋਗ ਹੋ ਜੋ ਅੰਮ੍ਰਿਤ ਵੇਲੇ ਸਤਿਗੁਰੂ ਜੀ ਦੀਆਂ ਹਾਜ਼ਰੀਆਂ ਭਰ ਕੇ ਜੀਵਨ ਦੀਆਂ ਘੜੀਆਂ ਸਫਲੀਆਂ ਕੀਆਂ ਕਰਨ ਦਾ ਯਤਨ ਕੀਤਾ ਹੈ। ਸਤਿਗੁਰੂ ਜੀ ਰਹਿਮਤ ਕਰਨ, ਸਭਨਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਕੇ ਦਰ ਘਰ ਤੋਂ ਸਿੱਖੀ ਸਿੱਧਕ ਭਰੋਸਾ ਨਾਮ ਦੀਆਂ ਦਾਤਾਂ ਸਤਿਗੁਰੀ ਤੰਦਰੁਸਤੀ ਦੀਆਂ ਦਾਤਾਂ ਬਖਸ਼ਦੇ ਹੋਏ ਆਪਣੇ ਪਾਵਨ ਚਰਨ ਕਮਲਾਂ ਦੇ ਨਾਲ ਸਤਿਗੁਰੂ ਜੀ ਜੋੜ ਕੇ ਰੱਖ ਲੈਣ। ਹੁਣ ਸਮਾਂ ਹੋਇਆ ਹੈ ਰੋਜ਼ਾਨਾ ਦੇ ਨੇਮ ਅਨੁਸਾਰ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਪ੍ਰਾਰੰਭ ਹੋਣਗੇ। ਗੁਰੂ ਘਰ ਦੇ ਹਜ਼ੂਰੀ ਰਾਗੀ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਹਰਭਜਨ ਸਿੰਘ ਜੀ ਲਹਿਰੀ ਜੀ ਦਾ ਜਥਾ ਆਪ ਜੀਆਂ ਨੂੰ ਆਸਾ ਜੀ ਦੀ ਵਾਰ ਦੇ ਕੀਰਤਨ ਸਰਵਣ ਕਰਾਉਣਗੇ। ਆਪ ਜੀਆਂ ਨੇ ਇਕਾਗਰਤਾ ਸਹਿਤ ਗੁਰੂ ਕੀ ਬਾਣੀ ਦੇ ਕੀਰਤਨ ਸਰਵਣ ਕਰਨ ਦੇ ਲਾਹੇ ਪ੍ਰਾਪਤ ਕਰਨੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਦੂਜਾ
1: ਜਿਕ ਸੱਚੇ ਕੀ ਹੈ ਕੋਠੜੀ ਸੱਚ ਕਾਵਚ ਮਾਓ ਸਿੱਖ ਨਾ ਹੁਕਮ ਸਮਾਇਲ ਇੱਕ ਨਾ ਹੁਕਮ ਕਰੇ ਬਿਨਾਓ ਇੱਕ ਨਾ ਭਾਣੇ ਘੜ ਲੈ ਇੱਕ ਨਾ ਮਾਇਆ ਵਿੱਚ ਨਿਵਾਸ ਏ ਪਿਆ ਆਖਣਾ ਜਾ ਪਈ ਜੇ ਕਿਸੇ ਆਣੇ ਰਾਸ ਨਾਨਕ ਗੁਰਮੁਖ ਜਾਣੀ ਹੈ ਜਾ ਕੋ ਆਪ ਕਰੇ ਪਰਗਾਸ ਪੌੜੀ।

ਕੁਦਰਤ ਪਾਉਣ ਪਾਣੀ ਵੈਸੰਤਰ ਕੁਦਰਤ ਧਰਤੀ ਖਾਕ ਸਭ ਤੇਰੀ ਕੁਦਰਤ ਨੂੰ ਕਾਦਰ ਕਰਤਾ ਪਾਕਿ ਨਾਇ ਪਾਕ ਨਾਨਕ।

ਭੈ ਵਿੱਚ ਪਵਣ ਵਹਿ ਸਦਵਾ, ਭੈ ਵਿੱਚ ਲਹਿ ਲੱਖ ਦਰਿਆ, ਭੈ ਵਿੱਚ ਅਗਨ ਕੱਢੇ ਬੇਗਾਰ, ਭੈ ਵਿੱਚ ਧਰਤੀ ਦੱਬੀ ਪਹਾਰ, ਭੈ ਵਿੱਚ ਇੰਦ ਫਿਰੈ ਸਿਰ ਭਾਰ, ਭੈ ਵਿੱਚ ਰਾਜਾ ਧਰਮ ਦੁਆਰ, ਭੈ ਵਿੱਚ ਸੂਰਜ ਭੈ ਵਿੱਚ

0: ਗਣਤਨ ਅੰਤ
1: ਮੰਦਰ ਮੰਦ ਭਵਾਏ ਸੋਏ ਭੈ ਕਿਰਤ ਨਚੇ ਸਭ ਕੋਏ ਨੱਚ ਨੱਚ ਹੱਸੇ ਚੱਲੇ ਸਿਰ ਉੱਡ ਨਾ ਜਾਏ ਸਿੱਧ ਨਾ ਹੋਏ ਨੱਚਣ ਕੁੱਦਣ ਮਨ ਕਾ ਚਾਓ ਨਾਨਕ ਜਿਨ ਮਨ ਪਾਓ ਤਿੰਨ

ਇੱਥੇ ਮੁਸਲਮਾਨ ਕੀ ਪੀੜੇ ਪੇ ਘੁਮਿਆਰ ਘੜ ਭਾਂਡੇ ਟਾਂਕੀਆਂ ਜਲਦੀ ਕਰੇ ਪੁਕਾਰ ਜਲ ਜਲ ਰੋਏ ਵਪੜੇ ਚੜ ਚੜ ਪਵੇ ਅੰਗਿਆ ਨਾਨਕ ਜਿਨ ਕਰਤਾ ਹੈ ਕਾਰਨ ਕੀਆ ਸੋ ਜਾਣਾ ਕਰ ਤਾਰ ਪੌੜੀ ਬਿਨ ਸਤਿਗੁਰ ਕਿਨ ਨਾ ਪਾਇਓ।

ਛਲੀ ਚੰਦਰਾਵਲ ਕਾਣ ਕ੍ਰਿਸ਼ਨ ਜਾਦਮ ਭਇਆ ਪਾਰ ਜਾਤ ਗੋਪੀ ਲੈ ਆਇਆ ਬਿੰਦਰਾ ਬਨ ਮੈਂ ਰੰਗ ਕੀਆ ਕਲ ਮੈਂ ਵੇਦ ਸਰਬਣ ਹੂਆ ਨਾਮ ਖੁਦਾਈ ਅਲਹੋ ਭਇਆ ਨੀਲ ਬਸਤਰ ਲੈ ਕੱਪੜੇ ਪਹਿਰੇ ਤੁਰਕਟ ਫਾਣੀ ਅਮਲ ਕੀਆ ਚਾਰੇ ਵੇਦ ਹੋਏ ਸਚਾਰ ਪੜੇ ਗੁਣੇ ਤਿੰਨ ਚਾਰ ਵਿਚਾਰ ਭਾਵ ਭਗਤ ਕਰਨੀ ਸਦਾਏ ਤੋ ਨਾਨਕ ਮੁਖ ਅੰਤਰ ਪਾਏ ਪੌੜੀ ਸਤਿਗੁਰ ਵਿਟੋ ਵਾਰਿਆ।

ਵਿਧਾਵਾਦੰ ਸਿਲ ਪੂਜਿਤ ਬਗਲ ਸਮਾਧੰ ਮੁਖ ਝੂਠ ਵਿਵੁਖਣ ਸਾਰੰ ਤ੍ਰੈਪਾਲ ਤਿਹਾਲ ਵਿਚਾਰੰ ਗਲ ਮਾਲਾ ਤਿਲਕ ਲਲਾਟੰਗ ਦੋ ਧੋਤੀ ਬਸਤਰ ਕਪਾਟੰਗ ਜੇ ਜਾਣਸ ਬਰਮੰ ਕਰਮੰ ਸਭ ਹੋ ਕੁਟ ਨਿਸਚੋ ਕਰਮੰ ਕਉ ਨਾਨਕ ਨੇ ਚੋ

ਕਿਰਪਾ ਧੂਪ ਜਾਏ ਸਾਲਾ ਹੀ ਸਚ ਸੂਤ ਦਰਗੇ ਅੰਦਰ ਪਾਈਐ ਤਗਨਾ ਤੂੜ ਸਪੂਤ ਮਹੱਲਾ ਪਹਿਲਾ ਤਗਨਾ ਇੰਦਰੀ ਤਗਨਾ ਨਾਰੀ ਭਲਕੇ ਥੁੱਕ ਪਵੇ ਦਾੜੀ ਤਗਨਾ ਪੈਰੀ ਤਗਨਾ ਹੱਥੀ ਤਗਨਾ ਜੇਵਾ ਤਗਨਾ ਅੱਖੀ

0: ਪਹਿਲਾ ਆਪੇ ਭਾਂਡੇ ਸਾਜੇ ਨਾ ਆਪੇ ਪੂਰਨ ਦੇ ਇੱਕ ਨੀ ਦੁੱਧ ਸਮਾਈ ਇੱਕ ਚੁੱਲੇ ਰਹਿਣ ਚੜੇ ਇੱਕ ਨਿਹਾਲੀ ਪੈਸਵਨ ਇੱਕ ਉੱਪਰ ਰਹਿਣ ਖੜੇ ਤਿਨਾ ਸਵਾਰੇ ਨਾਨਕਾ ਜਿਨਕੋ ਨਦਰ ਕਰੇ ਮਹੱਲਾ ਦੂਜਾ
1: ਆਪੇ ਸਾਜੇ ਕਰੇ ਆਪ ਜਾਏ ਪੀ ਰੱਖੇ ਆਪ ਤਿਸ ਜਨ ਤੋਂ ਪਾਏ ਕਹਿ ਦੇਖੇ ਥਾਪ ਥਾਪ

ਸਾਰਿਓ ਗੁਰੂ ਕੀ ਸਾਜਨ ਵਾਜੀ ਪਰਮ ਪਿਆਰੇ ਸਤਸੰਗ ਜੀਓ ਵਡਭਾਗੇ ਹੋ ਜੋ ਅੰਮ੍ਰਿਤ ਵੇਲੇ ਦੀਆਂ ਹਾਜ਼ਰੀਆਂ ਕਰਦੇ ਹੋਏ ਪਾਵਨ ਪਵਿੱਤਰਾ ਸਾਹਿਬ ਦਾ ਕੀਰਤਨ ਆਪ ਜੀ ਨੇ ਸ਼ਰਧਾ ਭਾਵਨਾ ਦੇ ਨਾਲ ਸਰਵਨ ਕੀਤਾ ਹੈ ਜੀ। ਆਓ ਹੁਣ ਅਸੀਂ ਸਤਿਕਾਰਯੋਗ ਭਾਈ ਸਾਹਿਬ ਭਾਈ ਗੁਰਮੇਲ ਸਿੰਘ ਜੀ ਟੋਰਾਂਟੋ ਵਾਲੇ ਪਾਸੋਂ ਪਾਵਨ ਪਵਿੱਤਰ ਮੁੱਖ ਵਾਕ ਦੀ ਕਥਾ ਸਰਵਨ ਕਰੀਏ ਜੀ। ਬੁਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ।

ਪਿਆਰ ਵਿਚ ਆਪ ਜੀਆਂ ਨੇ ਸਰਵਣ ਕੀਤੇ ਨੇ ਵੱਡਿਆਂ ਭਾਗਾਂ ਵਾਲੇ ਹੋ। ਜਿਸ ਵੇਲੇ ਗੁਰੂ ਸਵਾਰੇ ਗੁਰੂ ਕੇ ਕੀਰਤਨੀਏ ਸਿੰਘ ਸਾਹਿਬਾਨ ਜੀ ਸਮਾਪਤੀ ਵੱਲੇ ਆ ਰਹੇ ਸਨ, ਉਸ ਵੇਲੇ ਗੁਰਮੁਖਾਂ ਨੇ ਇੱਕ ਆਪ ਜੀਆਂ ਨੂੰ ਸ੍ਰੀ ਮਾਨ ਵੇਦ ਵਿਆਸ ਭਾਈ ਸਾਹਿਬ ਜੀ ਭਾਈ ਗੁਰਦਾਸ ਸਾਹਿਬ ਜੀ ਦੀ ਪੌੜੀ ਸਰਵਣ ਕਰਵਾ ਦਿੱਤੀ। ਜਾਂਦਿਆਂ ਜਾਂਦਿਆਂ ਉਸ ਪੌੜੀ ਵਿਚ ਕਿੰਨੀ ਕੁ ਗੰਭੀਰਤਾ ਹੈ, ਕਿੰਨੀ ਕੁ ਕਿਰਪਾ ਹੈ। ਸ੍ਰੀ ਮਾਨ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਨੇ ਜੋ ਗੁਰੂ ਕੇ ਕੀਰਤਨੀ ਨੇ ਆਪ ਜੀਆਂ ਨੂੰ ਸਰਵਣ ਕਰਵਾਈ ਹੈ, ਦੋ ਚਾਰ ਮਿੰਟ ਲੈ ਲਵਾਂ। ਜਿਸ ਵੇਲੇ ਗੁਰੂ ਦਾ ਪਿਆਰਾ ਗੁਰਸਿੱਖ ਸਤਿਗੁਰੂ ਜੀ ਦੀ ਪਾਵਨ ਹਜ਼ੂਰੀ ਅੰਦਰ ਆਉਂਦਾ ਹੈ, ਫਿਰ ਅਰਜ ਕਰਾਂ ਨਾਨਕ ਨਾਮ ਲੇਵਾ ਸਿੱਖ ਮੇਰੇ ਸਾਹਿਬਾਂ ਦੀ ਪਾਵਨ ਹਜ਼ੂਰੀ ਅੰਦਰ ਆਉਂਦਾ ਹੈ, ਸਤਿਗੁਰਾਂ ਨੂੰ ਨਮਸਕਾਰ ਕਰਦਾ, ਜੀਵਨ ਸਫਲ ਹੋ ਜਾਂਦਾ, ਫਿਰ ਪ੍ਰਦਖਣਾ ਕਰਦਾ ਹੈ। ਕਦਮ ਕਦਮ ਚੱਲ ਕੇ ਆਦਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪ੍ਰਦਖਣਾ ਕਰਕੇ ਫਿਰ ਮੱਥਾ ਟੇਕਦਾ ਹੈ। ਜਿਸ ਵੇਲੇ ਨਮਸਕਾਰ ਕਰਦਾ ਹੈ, ਦੋਨੋਂ ਹੱਥ ਜੋੜਦਾ ਹੈ, ਆਪਣੇ ਅੰਦਰ ਦੇ ਵਲਵਲੇ ਜਿਹੜੇ ਨੇ ਉਹ ਸਤਿਗੁਰੂ ਜੀ ਦੇ ਸਨਮੁੱਖ ਹੋ ਕੇ ਬੇਨਤੀ ਦੇ ਰੂਹ ਵਿੱਚ ਕਰਦਾ ਹੈ, ਤਾਂ ਮੇਰੇ ਸਤਿਗੁਰੂ ਮਹਾਰਾਜ ਉਸ ਪਿਆਰੇ ਗੁਰਸਿੱਖ ਤੇ ਬਖਸ਼ਿਸ਼ ਕਰਦੇ ਨੇ, ਦਿਆਲਤਾ ਕਰਦੇ ਨੇ, ਮਿਹਰਾਮਤ ਕਰਦੇ ਨੇ। ਆਏ ਹੋਏ ਸਿੱਖ ਦੀ ਝੋਲੀ ਵਿੱਚ ਸਤਨਾਮ ਸ੍ਰੀ ਵਾਹਿਗੁਰੂ ਜੀ ਦੀ ਦਾਤ ਪਾਉਂਦੇ ਨੇ ਤੇ ਗੁਰੂ ਸ਼ਬਦ ਦੀ ਦਾਤ ਪਾ ਕੇ ਗੁਰੂ ਸਵਾਰੀ ਸੰਗਤ ਜੀ ਆਏ ਹੋਏ ਸਿੱਖ ਦੇ 6 ਔਗਣ ਭਾਰੀ ਔਗਣ ਨੇ, 6 ਜਿਹੜੇ ਭਾਰੀ ਔਗਣ ਨੇ ਉਹ ਸਤਿਗੁਰੂ ਜੀ ਕਹਿੰਦੇ ਅੱਜ ਤੂੰ ਇੱਥੇ ਹੀ ਛੱਡ ਜਾ, ਇਹ ਤੂੰ ਮੈਨੂੰ ਦੇ ਜਾ। ਉਹ 6 ਔਗਣ ਗੁਣਾਹਾਂ ਲੈ ਕਰਕੇ ਤਾਂ ਆਏ ਹੋਏ ਸਿੱਖ ਨੂੰ ਮਹਾਰਾਜ 7 ਸ਼ੁਭ ਗੁਣਾਂ ਦੇ ਨਾਲ ਨਿਵਾਜਦੇ ਨੇ ਤੇ ਫਿਰ ਆਪਣੀ ਬਖਸ਼ਿਸ਼ ਵਿੱਚੋਂ ਸ਼ੁਭ ਗੁਣ ਦੇ ਕੇ ਨਾਮ ਦੇ ਕੇ ਤੇ ਉਹਨੂੰ ਪੂਰੀ ਪੂਰੀ ਗੁਰਸਿੱਖੀ ਦੀ ਦਾਤ ਬਖਸ਼ਿਸ਼ ਕਰ ਦਿੰਦੇ ਨੇ। ਭਾਈ ਸਾਹਿਬ ਜੀ ਨੇ ਉਹ ਪੌੜੀ ਤੁਹਾਨੂੰ ਸਰਵਣ ਕਰਵਾਈ ਹੈ, ਮੈਂ ਕੇਵਲ ਪੜ੍ਹ ਕੇ ਸੁਣਾ ਦਿਆਂ, ਟੂਕ ਮਾਤਰ ਅਰਥ ਕਰਤੇ ਨੇ। ਗੁਰਮੁਖ ਜਨਮ ਸਕਾਰ ਥਾ ਗੁਰਸਿੱਖ ਮਿਲ ਗੁਰ ਸ਼ਰਣੀ ਆਇਆ, ਆਦ ਪੁਰਖ ਆਦੇਸ਼ ਕਰ ਸਫਲ ਮੂਰਤ ਗੁਰ ਦਰਸ਼ਨ ਪਾਇਆ। ਪ੍ਰਦਖਣਾ ਤੁਸੀਂ ਕਰਦੇ ਹੋ, ਵੱਡਿਆਂ ਭਾਗਾਂ ਵਾਲੇ ਹੋ, ਪ੍ਰਦਖਣਾ ਡੰਡੌਤ ਕਰ ਮਸਤਕ ਚਰਨ ਕਮਲ ਗੁਰ ਲਾਇਆ, ਸਤਿਗੁਰ ਪੁਰਖ ਦਿਆਲ ਹੋਏ ਵਾਹਿਗੁਰੂ ਸੱਚ ਮੰਤਰ ਸੁਣਾਇਆ। ਠੀਕ ਹੈ, ਘਰ ਬੈਠੇ ਤੁਸੀਂ ਬਾਣੀ ਸੁਣਦੇ ਹੋ, ਵੱਡੇ ਭਾਗ ਨੇ, ਜ਼ਰੂਰ ਕਰਮਾਂ ਵਾਲੇ ਹੋ, ਪਰ ਜਿਹੜੀ ਪੂਰੀ ਪੂਰੀ ਬਖਸ਼ਿਸ਼ ਆ ਸਾਹਿਬਾਂ ਦੀ ਹਜ਼ੂਰੀ ਅੰਦਰ ਸੰਗਤ ਅੰਦਰ ਹੀ ਮਿਲਦੀ ਹੈ, ਘਰਾਂ ਵਿੱਚ ਵੀ ਹਾਜ਼ਰੀ ਲੱਗਦੀ ਹੈ, ਗੁਰੂ ਰਹਿਮਤ ਕਰਦਾ ਹੈ, ਚਲਦਿਆਂ ਚਲਦਿਆਂ ਕਦਮ ਕਦਮ ਕਦਮ ਕਦਮ ਫਿਰ ਜੀਵਨ ਅਗਾਂਹ ਤੁਰਦਾ ਹੈ। ਸਤਿਗੁਰ ਪੁਰਖ ਦਿਆਲ ਹੋਏ ਵਾਹਿਗੁਰੂ ਸੱਚ ਮੰਤਰ ਸੁਣਾਇਆ, ਕਾਮ ਕ੍ਰੋਧ ਵਿਰੋਧ ਹਰ ਲੋਭ ਮੋਹ ਹੰਕਾਰ ਤਜਾ। ਆਏ ਹੋਏ ਸਿੱਖ ਨੂੰ ਮਹਾਰਾਜ ਕਹਿਣਗੇ ਆ ਤੂੰ ਮਾਇਆ ਤੇ ਦਿੱਤੀ ਹੈ ਨਾ, ਗੋਲਖ ਚ ਪਾਈ ਹੈ, ਕਿਸੇ ਨੇ ਕੋਈ ਭੇਟਾ ਕੀਤੀ ਹੈ, ਕੋਈ ਕੁਝ ਦਿੱਤਾ ਹੈ, ਕਹਿੰਦਾ ਜੀ ਮੈਂ ਦੇ ਆਇਆ, ਤਾਂ ਸਤਿਗੁਰੂ ਮਹਾਰਾਜ ਪ੍ਰਵਾਨ ਕਰਦੇ ਨੇ। ਪਰ ਸਿੱਖ ਤੋਂ ਇਹ ਜਿਹੜੀਆਂ ਚੀਜ਼ਾਂ ਨੇ ਔਗਣ ਨੇ ਮਹਾਰਾਜ ਆਪ ਹੀ ਲੈ ਲੈਂਦੇ ਨੇ, ਕਹਿੰਦੇ ਵਾਸ਼ਨਾ ਵੀ ਇੱਥੇ ਛੱਡ ਦੇ, ਕ੍ਰੋਧ ਵੀ ਇੱਥੇ ਛੱਡ ਦੇ, ਲੋਭ ਵੀ ਇੱਥੇ ਛੱਡ ਦੇ, ਹੰਕਾਰ ਵੀ ਇੱਥੇ ਛੱਡ ਦੇ, ਮੋਹ ਵੀ ਇੱਥੇ ਛੱਡ ਦੇ, ਇੱਥੋਂ ਨਿਰਲੇਪ ਹੋ ਕੇ ਜਾ। ਇਹਦੇ ਬਦਲੇ ਦੰਦੇ ਕੀ ਨੇ? ਸਤ, ਸੰਤੋਖ, ਦਇਆ, ਧਰਮ, ਨਾਮ, ਦਾਨ, ਇਸ਼ਨਾਨ ਦਰੜਾਇਆ। ਇਹ ਬਖਸ਼ਿਸ਼ਾਂ ਗੁਰੂ ਤੋਂ ਮਿਲਦੀਆਂ ਨੇ। ਗੁਰਸਿੱਖ ਲੈ ਗੁਰਸਿੱਖ ਸਦਾਇਆ, ਫਿਰ ਗੁਰੂ ਦਾ ਸਿੱਖ ਬਣ ਜਾਂਦਾ ਹੈ ਤੇ ਫਿਰ ਕਹਾ ਸਕਦਾ ਹੈ ਹੇ ਸੱਚੇ ਪਾਤਸ਼ਾਹ ਦਾਤ ਗੁਰਸਿੱਖੀ ਦੀ ਤੁਹਾਡੀ ਹੈ। ਇਹ ਅੰਮ੍ਰਿਤ ਵੇਲੇ ਦੀ ਬਖਸ਼ਿਸ਼ ਪ੍ਰਾਪਤ ਹੋਈ ਹੈ ਬਹੁਤ ਵੱਡਿਆਂ ਭਾਗਾਂ ਵਾਲੇ ਹੋ, ਸਤਿਗੁਰਾਂ ਨੇ ਅਪਾਰ ਕਿਰਪਾ ਕੀਤੀ। ਅੰਮ੍ਰਿਤ ਵੇਲੇ ਤਖਤਾਂ ਤੇ ਪ੍ਰਕਾਸ਼ਮਾਨ ਹੋ ਕੇ ਖੁੱਲੇ ਦੀਦਾਰ ਬਖਸ਼ੇ ਨੇ। ਔਰ ਸਤਿਗੁਰੂ ਮਹਾਰਾਜ ਪੰਚਮ ਗੁਰਦੇਵ ਮਹਾਰਾਜ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਪੁੰਜ ਧਰਨ ਗੋਗਣ ਨਵਖੰਡ ਮਹਿ ਜੋ ਤਸਵ ਰੂਪੀ ਰਹੇ ਉਪਹਰ ਪਹਨ ਮਥੁਰਾ। ਮਥੁਰਾ ਭੱਟ ਜੀ ਕਹਿੰਦੇ ਨੇ ਕੋਈ ਫਰਕ ਨਹੀਂ ਹੈ, ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਅਤੇ ਨਿਰੰਕਾਰ ਵਿੱਚ ਕੋਈ ਫਰਕ ਨਾ ਸਮਝ ਲਿਓ। ਧਰਨ ਗਗਨ ਨਵਖੰਡ ਮਹਿ ਜੋਤ ਸਵਰੂਪੀ ਰਹੇ ਉਪਹਰ

ਬਹੱਤਰ ਅਤੇ 672। ਫਿਰ ਅਰਜ ਕਰਾਂ, ਸਤਿਗੁਰੂ ਮਹਾਰਾਜ ਆਦਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ ਨੇ 672 ਅਤੇ 672 ਤੇ। ਸਤਿਗੁਰੂ ਮਹਾਰਾਜ ਜੀ ਦਾ ਪਾਵਨ ਸ਼ਬਦ ਸੁਭਾਈ ਮਾਣ ਹੈ। ਆਓ ਗੁਰੂ ਬਖਸ਼ਿਸ਼ ਦੁਆਰੇ ਅੱਜ ਦੇ ਅੰਮ੍ਰਿਤ ਬਚਨਾਂ ਨਾਲ ਖਾਲਸਾ ਜੀ ਸਾਂਝ ਕਰੀਏ।

ਗੁਰੂ ਸਵਾਰੀ ਸੰਗਤ ਜੀ ਆਰੰਭ ਦੇ ਅੰਮ੍ਰਿਤ ਬਚਨ ਨੇ ਪਹਿਲਾ ਬੋਲ ਆਇਆ ਹੈ ਤਨ, ਤੱਤਾ ਨੰਨਾ ਤਨ, ਤਨ ਤੋਂ ਭਾਵ ਹੈ ਸਰੀਰ। ਮੇਰੇ ਵਾਹਿਗੁਰੂ ਜੀ ਨੇ ਆਪ ਕਿਰਪਾ ਕੀਤੀ ਹੈ, ਪਾਨੀ ਮੈਲਾ ਮਾਟੀ ਗੋਰੀ, ਇਸ ਮਾਟੀ ਕੀ ਪੁੱਤਰੀ ਜੋਰੀ। ਪਾਤਸ਼ਾਹ ਜੀ ਕਹਿੰਦੇ ਇਹ ਸਤਿਗੁਰੂ ਮਹਾਰਾਜ ਨੇ ਮੈਲੇ ਪਾਣੀ ਤੋਂ ਇਹ ਸਰੀਰ ਰੂਪੀ ਮਿੱਟੀ ਜਿਹੜੀ ਹੈ ਜੋੜ ਦਿੱਤੀ ਹੈ, ਬੰਤਰ ਬਣਾ ਦਿੱਤੀ ਹੈ। ਰਕਤ ਬਿੰਦ ਕਰ ਨਿੰਮਿਆ, ਅਗਨ ਉਧਰ ਮੁਝਾਰੇ, ਸਰੀਰ ਮੇਰੇ ਵਾਹਿਗੁਰੂ ਜੀ ਨੇ ਆਪ ਤਿਆਰ ਕੀਤਾ ਹੈ। ਸ੍ਰੀ ਮਾਨ ਭਾਈ ਗੁਰਦਾਸ ਸਾਹਿਬ ਜੀ ਨੇ ਇੱਕ ਪੌੜੀ ਬੜੀ ਪਿਆਰੀ ਲਿਖੀ ਹੈ, ਕਹਿੰਦੇ ਰਕਤ ਬਿੰਦ ਕਰ ਨਿੰਮਿਆ, ਚਿੱਤਰ ਚਲਿੱਤਰ ਬਚਿੱਤਰ ਬਣਾਇਆ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਰਕਤ ਹੁੰਦਾ ਲਹੂ, ਬਿੰਦ ਹੁੰਦਾ ਹੈ ਪਾਣੀ। ਮਹਾਰਾਜ ਨੇ ਲਹੂ ਤੇ ਪਾਣੀ ਤੋਂ ਚਿੱਤਰ ਚਲਿੱਤਰ ਬਚਿੱਤਰ ਬਣਾਇਆ। ਬੜੀ ਚਿੱਤਰਕਾਰੀ ਹੈ। ਜਿਵੇਂ ਕੋਈ ਕਾਰੀਗਰ ਕਿਸੇ ਮੂਰਤ ਨੂੰ ਉਕਰਦਾ ਹੈ, ਉਹਦੀ ਚਿੱਤਰਕਾਰੀ ਕਰਦਾ ਹੈ, ਜਦੋਂ ਮੂਰਤ ਤਿਆਰ ਹੋ ਜਾਂਦੀ ਹੈ, ਦੁਨੀਆਂ ਦੇ ਲੋਕ ਵੇਖ ਕੇ ਕਹਿੰਦੇ ਨੇ ਵੀ ਬੜੀ ਸੋਹਣੀ ਚਿੱਤਰਕਾਰੀ ਕੀਤੀ ਹੈ, ਬੜੀ ਵਧੀਆ ਚਿੱਤਰਕਾਰੀ ਕੀਤੀ ਹੈ। ਉਹਦੇ ਵਰਗੀਆਂ ਮੂਰਤਾਂ ਹੋਰ ਵੀ ਤਿਆਰ ਕਰ ਸਕਦਾ ਹੈ, ਪਰ ਮੇਰੇ ਵਾਹਿਗੁਰੂ ਜੀ ਨੇ ਇਹੋ ਜਿਹੀ ਸਰੀਰ ਦੀ ਚਿੱਤਰਕਾਰੀ ਕੀਤੀ ਹੈ ਜਿਹੜੀ ਇੱਕ ਦੂਸਰੇ ਨਾਲ ਮਿਲਦੀ ਕੋਈ ਨਹੀਂ ਹੈ, ਫਿਰ ਵਿੱਚ ਮੌਜੂਦ ਹੋ ਗਿਆ ਹੈ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਰਕਤ ਬਿੰਦ ਕਰ ਨਿੰਮਿਆ, ਚਿੱਤਰ ਚਲਿੱਤਰ ਬਚਿੱਤਰ ਬਣਾਇਆ। ਗਰਭ ਕੁੰਡ ਵਿੱਚ ਰੱਖਿਆ, ਗਰਭ ਕੁੰਡ ਵਿੱਚ ਰੱਖਿਆ, ਜੀਉ ਪਾਏ ਤਨ ਸਾਜ ਸੁਹਾਇਆ। ਫਿਰ ਮਾਤਾ ਜੀ ਦੇ ਗਰਭ ਵਿੱਚ ਰੱਖ ਕੇ ਜੀ ਆਤਮਾ ਪਾ ਕੇ ਸਰੀਰ ਦੀ ਬੰਤਰ ਬਣਾ ਦਿੱਤੀ ਹੈ। ਕਿਵੇਂ ਬਣਾਈ ਹੈ? ਮੂੰਹ ਅੱਖੀ ਤੇ ਨੱਕ ਕੰਨ, ਹੱਥ ਪੈਰ ਦੰਦ ਵਾਲ ਗਿਣਾਇਆ। ਆਖੋ ਸਤਨਾਮ ਸ਼੍ਰੀ। ਇਹ ਬਣਿਆ ਕਿੱਥੇ ਹੈ? ਸਰੀਰ ਬਣਿਆ ਕਿੱਥੇ ਹੈ? ਮਾਤਾ ਜੀ ਦੇ ਉਧਰ ਵਿੱਚ ਬਣਿਆ ਹੈ। ਮੂੰਹ ਵੀ ਬਣ ਗਿਆ, ਅੱਖਾਂ ਵੀ ਬਣ ਗਈਆਂ, ਕੰਨ ਵੀ ਬਣ ਗਏ ਤੇ ਨੱਕ ਵੀ ਬਣ ਗਿਆ। ਮੂੰਹ ਅੱਖੀ ਨੱਕ ਕੰਨ ਹੱਥ ਪੈਰ ਦੰਦ ਵਾਲ ਗਣਾਇਆ। ਦਿਸ਼ਟ ਦਿਸ਼ਟ ਦਿਸ਼ਟ ਸ਼ਬਦ ਗਤ, ਰੋਮ ਰੋਮ ਕਰ ਅੰਗ ਗਣਾਇਆ। ਬਾਲ ਬੁੱਧ ਮੈਂ ਦੁੱਧ ਦੇ ਕਰ, ਕਹਿੰਦੇ ਫਿਰ ਬਾਲਕ ਅਵਸਥਾ ਵਿੱਚ ਮਹਾਰਾਜ ਨੇ ਦੁੱਧ ਦੀ ਖੁਰਾਕ ਦੇ ਦਿੱਤੀ। ਬਾਲ ਬੁੱਧ ਮੈਂ ਦੁੱਧ ਦੇ ਕਰ, ਮਲ ਮੂਤਰ ਸੂਤਰ ਵਿੱਚ ਆਇਆ, ਹੋਏ ਸਿਆਣਾ ਸਮਝਿਆ, ਕਰਤਾ ਛੱਡ ਕੀ ਤੇਲ ਪਟਾਇਆ। ਸਰੀਰ ਤੇ ਬਣਾਇਆ ਵਾਹਿਗੁਰੂ ਜੀ ਨੇ ਨਿਰੰਕਾਰ ਨੇ, ਤੇ ਜਿਸ ਵੇਲੇ ਸਿਆਣਾ ਬਣ ਗਿਆ ਨਾ, ਸੁਰਤ ਸੰਭਾਲੀ, ਕਹਿੰਦਾ ਬਸ ਮੈਂ ਹੀ ਕਰਤਾ ਆ। ਇਸ ਕਰਕੇ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਇਹਦਾ ਕਰਤਾ ਤੂੰ ਨਹੀਂ ਹੈ, ਇਹ ਤਨ ਦਾ ਕਰਤਾ ਮੇਰਾ ਵਾਹਿਗੁਰੂ ਨਿਰੰਕਾਰ ਹੈ। ਜਿਸ ਕਾ ਤਨ, ਜਿਹਦਾ ਤਨ ਹੈ ਨਾ, ਉਹਦਾ ਹੀ ਰਹਿਣ ਦੇ, ਆਪਣਾ ਨਾ ਬਣਾ, ਤੂੰ ਕਰਤਾ ਨਾ ਬਣ, ਕਰਤਾ ਮੇਰਾ ਵਾਹਿਗੁਰੂ ਹੈ। ਤੇ ਜਿਹੜਾ ਮਨ ਹੈ ਉਹ ਵੀ ਵਿੱਚ ਹੈ। ਹੁਣ ਮਨ ਤੋਂ ਭਾਵ ਕੀ ਹੈ? ਮਹਾਰਾਜ ਦੀ ਜੋਤ ਹੈ। ਸਤਿਗੁਰੂ ਮਹਾਰਾਜ ਦੇ ਅੰਮ੍ਰਿਤ ਬਚਨ ਨੇ ਮਨ ਇੱਥੇ ਰੁਕ ਜਾਣਾ ਹੈ। ਤੂੰ ਜੋਤ ਸਰੂਪ ਹੈ, ਤੂੰ ਜੋਤ ਹੈ, ਤੂੰ ਪ੍ਰਕਾਸ਼ ਹੈ, ਉਸ ਪ੍ਰਕਾਸ਼ ਨੂੰ ਅੰਦਰ ਵੇਖ, ਉਹ ਪ੍ਰਮਾਤਮਾ ਤੇਰੇ ਅੰਦਰ ਹੈ, ਤੇ ਉਹਦਾ ਹੀ ਰਹਿਣ ਦੇ, ਤੂੰ ਆਪਣਾ ਨਾ ਬਣ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਜੇ ਤਨ ਉਹਦਾ ਹੈ, ਜੋਤ ਉਹਦੀ ਹੈ, ਤਾਂ ਅਗਲਾ ਬੋਲ ਹੈ ਧਨ। ਪਦਾਰਥ ਜਿਹੜੇ ਨੇ, ਮਾਇਆ ਹੈ, ਲਕਸ਼ਮੀ ਹੈ, ਹੋਰ ਅਨੇਕਾਂ ਪਦਾਰਥ ਨੇ, ਇਹਦਾ ਕਰਤਾ ਵੀ ਤੇ ਮਹਾਰਾਜ ਕਹਿੰਦੇ ਉਹ ਆਪ ਹੀ ਹੈ ਨਾ। ਫਿਰ ਧਨ ਵੀ ਉਹਦਾ ਹੈ, ਤੇ ਸਭ ਕੁਝ ਉਹਦਾ ਅਰਪਣ ਕਰਕੇ ਤੇ ਇੱਕੋ

ਫਿਰ ਤੇ ਮੇਰਾ ਹੈ ਹੀ ਕੁਝ ਨਹੀਂ ਹੈ। ਪਰ ਬਜੀਵ ਕਹਿੰਦਾ ਮੇਰਾ ਹੈ, ਮੇਰਾ ਹੈ। ਜਲ ਕੀ ਭੀਤ ਪਵਨ ਕਾ ਥੰਬਾ, ਰਕਤ ਬੁੰਦ ਕਾ ਗਾਰਾ, ਹਾੜ ਮਾਸ ਨਾੜੀ ਕੋ ਪਿੰਜਰ, ਪੰਖੀ ਬਸੈ ਵਿਚਾਰਾ ਪ੍ਰਾਣੀ, ਕਿਆ ਮੇਰਾ ਕਿਆ ਤੇਰਾ। ਜੈਸੇ ਤਰਵਰ ਪੰਖ ਬਸੇਰਾ, ਦਰਖਤ ਨੇ ਨੇਕਾਂ ਪੰਛੀ ਉੱਡਦੇ ਨੇ, ਮੱਲਾਂ ਨਹੀਂ ਮਾਰਦੇ, ਉਡਾਰੀਆਂ ਮਾਰ ਜਾਂਦੇ ਨੇ। ਪਾਤਸ਼ਾਹ ਜੀ ਕਹਿੰਦੇ ਸੰਸਾਰ ਇੱਕ ਦਰਖਤ ਹੈ, ਤੂੰ ਪੰਛੀ ਹੈ, ਉਡਾਰੀ ਮਾਰ ਜਾਣੀ ਹੈ, ਇੱਥੇ ਮੇਰਾ ਨਹੀਂ ਹੈ। ਪ੍ਰਾਣੀ ਕਿਆ ਮੇਰਾ ਕਿਆ ਤੇਰਾ, ਜੈਸੇ ਤਰਵਰ ਪੰਖ ਬਸੇਰਾ, ਰੱਖੋ ਕੰਧੋ ਸਾਰੋ ਨੀਵਾ, ਸਾਢੇ ਤੀਨ ਹਾਥ ਤੇਰੀ ਸੀਵਾ। ਇਸ ਕਰਕੇ ਅੱਜ ਗਰੀਬ ਬਨਵਾਸ ਜੀ ਕਿਰਪਾ ਕਰਦੇ ਨੇ, ਜਿਸ ਕਾ ਤਨ ਮਨ ਧਨ ਸਭ ਤਿਸ ਕਾ ਸੋਈ ਸੁਗੜ ਸੁਜਾਨੀ। ਸੁਗੜ ਤੋਂ ਭਾਵ ਉਹ ਚਤਰ ਹੈ, ਉਹ ਸਿਆਣਾ ਹੈ, ਤੂੰ ਸਿਆਣਾ ਨਹੀਂ ਹੈ। ਜਿੰਨਾ ਬੰਦਾ ਆਪਣੀਆਂ ਸਿਆਣਪਾਂ ਕਰੇਗਾ, ਉਹਨਾਂ ਜਮਾਂ ਦਾ ਡਰ ਲੱਗੇਗਾ। ਬਹੁਤ ਸਿਆਣਪ ਜਮਕਾ ਭਉ ਵਿਆਪੈ। ਇਸ ਕਰਕੇ ਮਹਾਰਾਜ ਕਿਰਪਾਲੂ ਜੀ ਕਿਰਪਾ ਕਰਦੇ, ਸੋਈ ਸੁਗੜ ਸੁਜਾਨੀ, ਉਹ ਚਤੁਰ ਹੈ, ਸਿਆਣਾ ਹੈ, ਉਹਦੇ ਗੁਣਾਂ ਵੱਲੇ ਵੇਖਿਆ ਕਰ। ਰਮਈਆ ਕੇ ਗੁਣ ਚੇਤ ਪ੍ਰਾਨੀ, ਕਵਣ ਮੂਲ ਤੇ ਕਵਣ ਦ੍ਰਿਸ਼ਟਾਨੀ, ਜਿਨ ਤੂੰ ਸਾਜ ਸਵਾਰ ਸਿਗਾਰਿਆ, ਗਰਭ ਅਗਨਮ ਹੈ ਜਣ ਹੈ ਉਬਾਰਿਆ। ਫਿਰ ਉਹ ਚਤੁਰ ਹੈ, ਅੰਤਰਜਾਮੀ ਹੈ। ਅਗਲੇ ਬੋਲ, ਤੇ ਨਹੀਂ ਸੁਣਿਆ ਦੁੱਖ ਸੁਖ ਮੇਰਾ, ਤਾ ਬਿਦ ਨੀ ਕੀ ਖਟਾਨੀ। ਕਿਸੇ ਬੰਦੇ ਕੋਲ ਦੁੱਖ ਦੀ ਕਹਾਣੀ ਪਾਈ, ਉਹ ਪਹਿਲਾਂ ਵੀ ਦੁਖੀ ਹੈ, ਦੁਖੀ ਦੁਣੀ ਸਹੇੜੀਆ, ਜਾਏ ਤਾਂ ਲੱਗਿਆ ਦੁੱਖ, ਦੁੱਖ ਕੀਆਂ ਪੰਡਾਂ ਖੁੱਲੀਆਂ, ਸੋਖਣਾ ਨਿਕਲਿਓ ਕੋਏ। ਕਿਸੇ ਕੋਲ ਦੁੱਖ ਸੁਣਾਇਓ, ਕਹਿੰਦਾ ਮੈਨੂੰ ਦੁੱਖ ਸੁਣਾਈ ਜਾਂਦਾ ਹੈ। ਇਸ ਕਰਕੇ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ, ਮੇਰੇ ਵਾਹਿਗੁਰੂ ਜੀ ਦੇ ਨਾਲ ਆ ਕੇ ਗੱਲਾਂ ਕਰਿਆ ਕਰ, ਜਿਹੜੀਆਂ ਕਿਸੇ ਨੂੰ ਦੁੱਖ ਸੁੱਖ ਸੁਣਾਉਣ ਦੀ ਬਜਾਏ ਮੇਰੇ ਨਿਰੰਕਾਰ

ਵੈਸੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਪਾਠ ਪਾਸ ਹੈ, ਪਰ ਪਾਠ ਜਿਹੜਾ ਪਾਸੇ ਪੜਨਾ ਹੈ। ਪੁਰਾਤਨ ਆਦਿ ਬੀੜਾਂ ਦੇ ਵਿੱਚ ਸੱਸੇ ਨੂੰ ਲਾਂ ਲੱਗੀ ਹੈ, ਇਸ ਕਰਕੇ ਮਹਾਰਾਜ ਮੇਰਾ ਦੁੱਖ ਤੇ ਸੁੱਖ ਜਿਹੜਾ ਹੈ ਉਹ ਤੁਹਾਡੇ ਕੋਲ ਹੈ, ਅਰਦਾਸ ਕਰ, ਉਹਦੇ ਨਾਲ ਗੱਲਾਂ ਕਰ। ਦੁੱਖ ਹੈ ਗੁਰੂ ਦੇ ਅੱਗੇ, ਸੁੱਖ ਹੈ ਉਹਦਾ ਸ਼ੁਕਰਾਨਾ ਕਰ, ਤੋ ਬਿਦ ਨੀਕੀ ਖਟਾਨੀ, ਤੇਰੇ ਵਾਸਤੇ ਚੰਗੀ ਗੱਲ ਬਣ ਜਾਵੇਗੀ। ਅਗਲਾ ਨਾਲ ਹੀ ਬਚਨ ਹੈ, ਸੁਣਿਆ ਕਿ ਉਹ ਸੁਣਦਾ ਹੈ। ਹਾਂ ਮਹਾਰਾਜ ਕਹਿੰਦੇ ਉਹ ਸੁਣਦਾ ਹੈ, ਜੀ ਕੀ ਬਿਰਥਾ ਹੋਏ ਸੋ ਗੁਰ ਪਹਿ, ਅਰਦਾਸ ਕਰ ਗੁਰੂ ਦੇ ਅੱਗੇ, ਅਰਦਾਸ ਕਰ। ਪਾਤਸ਼ਾਹ ਜੀ ਕਹਿੰਦੇ ਉਹ ਅਰਦਾਸ ਸੁਣਦਾ ਹੈ, ਤੇਰਾ ਦੁੱਖ ਸੁੱਖ ਸੁਣੇਗਾ। ਜੀ ਕੀ ਇੱਕ ਹੀ ਪਹਿਮਾਨੀ, ਤੇ ਤੇਰੇ ਜੀ ਦੀ ਕੀਤੀ ਹੋਈ ਅਰਦਾਸ ਜਦੋਂ ਅੰਦਰ ਹੋ ਜਾਂਦੀ ਹੈ ਤਾਂ ਮਹਾਰਾਜ ਕਹਿੰਦੇ ਉਹ ਮੰਨ ਲੈਂਦਾ ਹੈ, ਉਹ ਪ੍ਰਵਾਨ ਕਰ ਲੈਂਦਾ, ਉਹਦਾ ਬਿਰਧ ਹੈ। ਆਈ ਤਾਂ ਦਰੋਪਦੀ ਨੇ ਅਰਦਾਸ ਕੀਤੀ, ਕੋਈ ਬੋਲ ਕਵਾਂ, ਜਿਸ ਵੇਲੇ ਦੁਰਯੋਧਨ ਦਰੋਪਦੀ ਨੂੰ ਅਲਫ ਕਰਨ ਲੱਗਾ ਹੈ, ਮੱਥੇ ਵਾਲ ਦਰੋਪਦੀ ਆਂਦੀ ਤਾਂ ਉਹਨੇ ਕੋਈ ਅਰਦਾਸ ਕੀਤੀ, ਬਸ ਬਹੁਤੀ ਅਰਦਾਸ ਨਹੀਂ ਕੀਤੀ। ਕਹਿਣ ਲੱਗੀ, ਦੀਨ ਦਿਆਲ ਸੁਣਿਓ ਹੈ ਜਬ ਤੇ, ਤਬ ਤੇ ਮਨ ਮੈਂ ਕਛ ਐਸੀ ਬਸੀ ਹੈ, ਤੇਰੋ ਕਹਾਏ ਜਾਏ ਕਹਾਂ ਕੋ, ਤੁਮਰੇ ਹਿੱਤ ਕੀ ਪੱਟ ਖੈਚ ਕਸੀ ਹੈ, ਓਹ ਮੁਰਾਰ ਪੁਕਾਰ ਕਹੋ ਅਬ ਮੋਰੀ ਹਸੀਨਾ ਤੋਰੀ ਹਸੀ ਹੈ। ਉਹਨੇ ਸੁਣ ਲਿਆ, ਉਹ ਪੰਜੇ ਵੇਹਦੇ ਰਹਿ, ਕੋਈ ਜ਼ੋਰ ਨਾ ਚੱਲਿਆ, ਪਰ ਮੇਰੇ ਵਾਹਿਗੁਰੂ ਜੀ ਨੇ ਅਰਦਾਸ ਉਹਦੀ ਸੁਣ ਕੇ ਇੰਨਾ ਘਬਰਾ ਗਿਆ, ਇੰਨਾ ਫਿੱਕਾ ਪੈ ਗਿਆ, ਹਾਰ ਕੇ ਕਹਿਣਾ ਪੈ ਗਿਆ, ਕਹਿੰਦਾ ਸਾਰੀ ਹੀ ਕੀ ਨਾਰੀ ਹੈ, ਕਿ ਨਾਰੀ ਹੀ ਸਾਰੀ ਹੈ, ਕਿ ਸਾਰੀ ਹੀ ਨਾਰੀ ਹੈ। ਕਹਿੰਦਾ ਯਾਰੋ ਪਤਾ ਨੀ ਲੱਗਦਾ ਆ ਔਰਤ ਸਾੜੀਆਂ ਬਣੀਆਂ ਕਿ ਸਾੜੀਆਂ ਹੀ ਔਰਤਾਂ ਬਣ ਗਈਆਂ ਨੇ। ਆਖੋ ਸਤਨਾਮ ਸ਼੍ਰੀ ਵਾਹਿਗੁਰੂ, ਮੇਰੇ ਕਿਰਪਾਲੂ ਜੀ ਕਿਰਪਾ ਕਰਦੇ ਨੇ। ਜੀ ਕੀ ਇੱਕ ਹੀ ਪਹਿਮਾਨੀ, ਉਹ ਮੰਨ ਲੈਂਦਾ ਹੈ। ਅਵਰ ਜਤਨ ਕਰ ਰਹੇ ਬਹੁ ਤੇਰੇ, ਤਿੰਨ ਤਿਲ ਨਹੀਂ ਕੀਮਤ ਜਾਨੀ। ਅਨੇਕਾਂ ਹੀ ਉਹਨੂੰ ਜਤਨ ਕਰਦੇ ਨੇ ਪਾਉਣ ਵਾਸਤੇ, ਪਰ ਪਾਤਸ਼ਾਹ ਜੀ ਕਹਿੰਦੇ ਤਿਲ ਮਾਤਰ ਵੀ ਉਹਦੀ ਕੀਮਤ ਨਹੀਂ ਪਾਈ ਜਾ ਸਕਦੀ। ਕਿਆ ਹੋ ਕਥੀ ਕਥੇ ਕਥ ਦੇਖਾਂ, ਮੈਂ ਕਥ ਨਾ ਕਥ ਨਾ ਜਾਈ। ਉਹ ਕਥ ਹੈ, ਕਥਿਆ ਨਹੀਂ ਜਾਂਦਾ, ਉਹਦੀ ਤਿਲ ਮਾਤਰ ਵੀ ਵਡਿਆਈ ਵਰਣਨ

ਸੱਚ ਨਾਮ ਕਰ ਸਾਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈ ਆ ਸਦਾ ਕੁਰਬਾਨ ਕੀਤਾ ਗੁਰੂ ਵਿਟਹ ਕਹ ਨਾਨਕ ਸੁਣ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਜ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟ ਕੁਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕੌਸੇ ਨਾਮ ਹਰ ਕੈ ਲਾਗੇ ਅਨੰਦ ਸੁਣੋ।

ਨਿਹਾਲ ਸਤਿ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ। ਆਓ ਸਤਿਕਾਰਯੋਗ ਸਾਧ ਸੰਗਤ ਜੀ, ਮਹਾਰਾਜ ਬਖਸ਼ਿਸ਼ ਕੀਤੀ ਆਪ ਸੰਗਤ ਨੇ ਬੜੀ ਸ਼ਰਧਾ ਭਾਵਨਾ ਸਹਿਤ ਮਹਾਰਾਜ ਨਿੱਘੀ ਉੱਚ ਬੈਠ ਕੇ ਪਿਤਰ ਗੁਰਬਾਣੀ ਆਸਾਕੀ ਵਾਲੇ ਕੀਰਤਨ ਸਬੂਤ ਸਰਵਣ ਕੀਤੇ ਨੇ। ਪ੍ਰੰਤ ਅੱਜ ਤੱਕ ਨਵਾਂ ਦੀ ਇਕੱਠਾ ਵਿਚਾਰ ਬਿਰੰਤ ਸਰਵਣ ਕੀਤੀ ਹੈ। ਅਰਦਾਸ ਚਲਾਈਆਂ ਪ੍ਰੇ ਪ੍ਰੰਤ ਮਾਰੇ ਬਖਸ਼ਿਸ਼ ਪਿਤਰ ਨਾਮੇ ਸਰਵਣ ਕੀਤੇ ਹਨ। ਸਾਸਨੀ ਅਧਿਆਪਕ ਪਾਤਸ਼ਾਹ ਗੁਰੂ ਸਾਹਿਬਾਂ ਨੇ ਆਪ ਗੁਰਮੁਖਾਂ ਤੋਂ ਬਖਸ਼ਿਸ਼ ਕੀਤਾ ਹੈ। ਪਾਤਸ਼ਾਹ ਸਿੰਘ ਸੰਗਤ ਨੂੰ ਪਤਾ ਹੈ ਕਿ ਹਰ ਰੋਜ਼ ਲੜੀਵਾਰ ਸਾਹਿਬ ਪਰ ਚੱਲ ਰਹੇ ਹਨ। ਭਾਈ ਸਾਹਿਬ ਠੀਕ 10 ਵਜੇ ਤੱਕ ਲੜੀਵਾਰ ਸਾਹਿਬ ਪੜ ਕਰਨਗੇ, ਆਪ ਸੰਗਤ ਸਰਵਣ ਕਰਨਾ। ਸਾਧ ਸੰਗਤ ਦੀ ਆਪ ਸੰਗਤ ਨੂੰ ਬੇਨਤੀ ਹੈ, ਜਿਹੜੇ ਜਿਹੜੇ ਵੀ ਸਾਰੇ ਮਾਈ ਭਾਈ ਘਰਾਂ 'ਚ ਬੈਠ ਕੇ ਲੜੀਵਾਰ ਪਾਠ ਨਾਲ ਕਰ ਰਹੇ ਹੋ, ਉਹਨਾਂ ਸਾਰਿਆਂ ਨੂੰ ਬੇਨਤੀ ਹੈ ਕਿ ਜਿਨ੍ਹਾਂ ਨੇ ਸੰਪਰਕ ਕਰ ਲਿਆ, ਜਿਨ੍ਹਾਂ ਨਹੀਂ ਕੀਤਾ ਉਹਨਾਂ ਵਾਸਤੇ ਬੇਨਤੀ ਹੈ ਕਿ ਤੁਸੀਂ ਟੂਰ ਭਾਈ ਰਜਿੰਦਰ ਸਿੰਘ ਸੈਟ ਸਾਹਿਬ ਨਾਲ ਸੰਪਰਕ ਕਰਕੇ ਉਹਨਾਂ ਦਾ ਸਾਰਾ ਪ੍ਰੋਗਰਾਮ ਜਿਹੜਾ ਸਾਂਝਾ ਕਰਨਾ ਹੈ। ਉਹਨਾਂ ਦਾ ਫੋਨ ਨੰਬਰ ਹੈ 4087124145। ਸੋ ਸਤਸੰਗ ਜੀ ਨਾਲ ਸੰਪਰਕ ਕਰਕੇ ਜ਼ਰੂਰ ਸਾਰਾ ਪ੍ਰੋਗਰਾਮ ਜਿਹੜਾ ਤੁਸੀਂ ਤੈਅ ਕਰ ਸਕਦੇ ਹੋ। ਸੋ ਸਤਸੰਗ ਜੀ ਆਪਣੇ ਤੁਹਾਨੂੰ ਬੇਨਤੀ ਹੈ ਕਿ 9 ਜੁਲਾਈ ਨੂੰ ਹੈ ਸ਼ਹੀਦੀ ਭਾਈ ਮਨੀ ਸਿੰਘ ਜੀ ਦੀ, ਆਪ ਸੰਗਤ ਨੇ ਰੂਹ ਹਾਜ਼ਰੀਆਂ ਭਰਨੀਆਂ ਨੇ, ਜਿਨ੍ਹਾਂ ਨੇ ਸਾਡੇ ਵਾਸਤੇ ਮਹਾਨ ਸ਼ਹਾਦ ਦਿੱਤੀ ਹੈ। ਸੋ ਉਹਨਾਂ ਨੂੰ ਅਸੀਂ ਜ਼ਰੂਰ ਯਾਦ ਕਰੀਏ। ਸਤਸੰਗ ਜੀ 16 ਜੁਲਾਈ ਨੂੰ ਹੈ ਸੰਗਰਾਂਦ ਸਾਵਣ ਦੇ ਮਹੀਨੇ ਦੀ। ਸੋ ਉਹਦੇ ਨਾਲ ਸ਼ਹੀਦੀ ਹੈ ਭਾਈ ਸਾਹਿਬ ਤਾਰੂ ਸਿੰਘ ਜੀ, ਜਿਨ੍ਹਾਂ ਨੇ ਗੁਰਕਲਗੀਆਂ ਵਾਲੇ ਦੀ ਗੁਰਸਿੱਖੀ ਨੂੰ ਕਾਇਮ ਰੱਖਣ ਵਾਸਤੇ ਆਪਣਾ ਸੀਸ ਕੁਰਬਾਨ ਕੀਤਾ ਸੀ। ਭਾਈ ਤਾਰੂ ਸਿੰਘ ਜੀ ਨੇ ਸਦਾ ਯਾਦ ਰੱਖੀਏ। ਸਤਸੰਗ ਜੀ ਆਪ ਸੰਗਤ ਨੂੰ ਬੇਨਤੀ ਹੈ ਕਿ 13 ਜੁਲਾਈ ਤੋਂ ਲੈ ਕੇ 17 ਤੱਕ ਫ੍ਰੀ ਗੁਰਮਤਿ ਕੈਂਪ ਚੱਲ ਰਿਹਾ ਬੱਚਿਆਂ ਦਾ, ਜਿਹਦੇ ਵਿੱਚ ਬੱਚਿਆਂ ਦੀ ਉਮਰ ਜਿਹੜੀ ਹੈ ਉਹ ਹੈ 6 ਤੋਂ ਲੈ ਕੇ 15 ਸਾਲ ਤੱਕ, 6 ਤੋਂ 15 ਸਾਲ ਤੱਕ ਗਰੀਬ ਰਾਜ ਬਖਸ਼ਿਸ਼ ਕਰਨ। ਸਤਸੰਗ ਤੁਹਾਨੂੰ ਬੇਨਤੀ ਹੈ ਕਿ ਤੁਸੀਂ ਜ਼ਰੂਰ ਗੁਰੂ ਘਰ ਇਹਨਾਂ ਬੱਚਿਆਂ ਨੂੰ ਹਾਜ਼ਰ ਕਰਵਾ ਕੇ, ਇਹਨਾਂ ਬੱਚਿਆਂ ਨੂੰ ਦਾਖਲ ਕਰਵਾ ਕੇ 13 ਤੋਂ ਲੈ ਕੇ 17 ਤੱਕ ਜੋ ਗੁਰਮਤਿ ਖਰੀਫਰੀ ਕੈਂਪ ਚੱਲ ਰਿਹਾ ਉਹਦੇ 'ਚ ਬੱਚਿਆਂ ਨੂੰ ਹਿੱਸਾ ਲੈਣ ਵਾਸਤੇ ਕਿਰਪਾਲਤਾ ਕਰੋ। ਸਤਸੰਗ ਦੀ 24 ਜੁਲਾਈ ਨੂੰ ਹੈ ਮੀਰੀ ਪੀਰੀ ਦਿਵਸ, ਜਦੋਂ ਗੁਰੂ ਹਰਸਿਮਰਤ ਸਿੰਘ ਪਾਤਸ਼ਾਹ ਜੀ ਨੇ ਉਸ ਸਮੇਂ ਦੇ ਜ਼ੁਲਮ ਨੂੰ ਵੇਖਦਿਆਂ ਹੋਇਆਂ ਉਹਦਾ ਟਾਕਰਾ ਕਰਨ ਵਾਸਤੇ ਮੀਰੀ ਪੀਰ 2 ਤਲਵਾਰਾਂ ਪਹਿਨ ਕੇ, ਸੋ ਸਤਸੰਗ ਜੀ ਉਹਨਾਂ ਨੇ ਉਹਨਾਂ ਮੁਕਾਬਲਾ ਕਰਨ ਵਾਸਤੇ ਇਹ ਜੋ ਰਚਨਾ ਸੀ ਉਸ ਦੀ ਮਹਾਰਾਜ ਨੇ ਬਖਸ਼ਿਸ਼ ਕੀਤੀ ਹੈ। ਉਹਨਾਂ ਨੂੰ ਇਹਦੇ ਵਿੱਚ ਸਥਾਨਕ ਸ਼ੌਕਤ ਨਾਲ ਸੰਪੂਰਨਤਾ ਬਖਸ਼ਿਸ਼ ਕੀਤੀ। ਸਤਸੰਗ ਜੀ ਅਗਸਤ ਸੱਤ ਨੂੰ ਹੈ ਪ੍ਰਕਾਸ਼ ਸ੍ਰੀ ਗੁਰੂ ਹਰਕਿੰਨ ਸੱਚੇ ਪਾਤਸ਼ਾਹ ਜੀ ਦਾ, ਆਸਤ ਹਾਜ਼ਰੀ ਭਰਨੀਆਂ ਨੇ। ਗੁਰੂ ਦੀ ਬਖਸ਼ੀਆਂ ਦਾ ਧੰਨਵਾਦ ਕਰਨਾ ਹੈ। ਆਹੋ ਡਲੀਵਰ ਸਹਿਜ ਭਾਈ ਸਾਹਿਬ ਆਰੰਭ ਕਰਨਗੇ, ਇਸ ਨੂੰ ਕਰੀਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਰੂਪ ਸਾਧ ਸੰਗਤ ਜੀ, ਆਪ ਜੀ ਵਡਭਾਗੀ ਹੋ ਜੋ ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਲਾਹੇ ਪ੍ਰਾਪਤ ਕਰ ਰਹੇ ਹੋ, ਘਰਾਂ ਵਿੱਚ ਬੈਠ ਕੇ ਸਤਿਗੁਰਾਂ ਦੀ ਅੰਮ੍ਰਿਤ ਬਾਣੀ ਨਾਲ ਜੁੜ ਰਹੇ ਹੋ। ਸਮਾਂ ਹੋਇਆ ਅੰਮ੍ਰਿਤ ਬਾਣੀ ਦੇ ਸ੍ਰੀ ਸਹਿਜ ਪਾਠ ਦਾ, ਪਾਵਨ ਅੰਗ 605 ਤੋਂ ਆਪਾਂ ਅੱਗੇ ਸ੍ਰੀ ਸਹਿਜ ਪਾਠ ਆਰੰਭ ਕਰਨੇ ਹਨ। ਪਿਆਰ ਸਹਿਤ ਆਪ ਜੀਆਂ ਨੇ ਹਾਜ਼ਰੀਆਂ ਭਰਨੀਆਂ ਹਨ ਜੀ। 605 ਅੰਗ ਤੋਂ ਅੱਜ ਦੇ ਸ੍ਰੀ ਸਹਿਜ ਪਾਠ ਪ੍ਰਾਰੰਭ ਹੋ ਰਹੇ ਹਨ ਜੀ।

ਆਪੇ ਥਾਪ ਉਥਾਪੈ ਆਪੇ ਵੇਖ ਵਿਗਸਦਾ ਪਿਆਰਾ ਕਰ ਚੋਜ ਵੇਖੈ ਪ੍ਰਭ ਆਪੈ ਆਪੇ ਵਣ ਤਿਣ ਸਬਤ ਹੈ ਪਿਆਰਾ ਆਪੇ ਗੁਰਮੁਖ ਜਾਪੈ ਜਪ ਮਨ ਹਰ ਹਰ ਨਾਮ ਰਸ ਧਰਾਪੈ ਅੰਮ੍ਰਿਤ ਨਾਮ ਮਹਾਰਸ ਮੀਠਾ ਗੁਰ ਸ਼ਬਦੀ ਚਖ ਜਾਪੈ ਰਹਾਉ ਆਪੇ ਤੀਰਥ ਤੁਲਹੜਾ ਪਿਆਰਾ ਆਪ ਤਰੈ ਪ੍ਰਭ ਆਪੈ ਆਪੇ ਜਾਲ ਵਤਾਏ ਦਾ ਪਿਆਰਾ ਸਭ ਜਗ ਮਛਲੀ ਹਰ ਆਪੈ ਆਪ ਅਭੁੱਲ ਨਾ ਭੁੱਲਈ ਪਿਆਰਾ ਅਵਰ ਨਾ ਦੂਜਾ ਜਾਪੈ ਆਪੇ ਸਿੰਘੀ ਨਾਦ ਹੈ ਪਿਆਰਾ ਤੁਨ ਆਪ ਵਜਾਏ ਆਪੈ ਆਪੇ ਜੋਗੀ ਪੁਰਖ ਹੈ ਪਿਆਰਾ ਆਪੇ ਹੀ ਤਪ ਤਾਪੈ ਆਪੇ ਸਤਿਗੁਰ ਆਪ ਹੈ ਚੇਲਾ ਉਪਦੇਸ਼ ਕਰੈ ਪ੍ਰਭ ਆਪੈ ਆਪੇ ਨਾਉ ਜਪਾਏ ਦਾ ਪਿਆਰਾ ਆਪੇ ਹੀ ਜਪ ਜਾਪੈ ਆਪੇ ਅੰਮ੍ਰਿਤ ਆਪ ਹੈ ਪਿਆਰਾ ਆਪੇ ਹੀ ਰਸ ਆਪੈ ਆਪੇ ਆਪ ਸਲਾਹੇ ਦਾ ਪਿਆਰਾ ਜਨ ਨਾਨਕ ਹਰ ਰਸ ਤ੍ਰਾਪੈ ਸੋਰਠ ਮਹੱਲਾ ਚੌਥਾ ਆਪੇ ਕੰਡਾ ਆਪ ਤਰਾਜੀ ਪ੍ਰਭ ਆਪੇ ਤੋਲ ਤੁਲਾਇਆ ਆਪੇ ਸਾਹੁ ਆਪੇ ਵਣਜਾਰਾ ਆਪੇ ਵਣਜ ਕਰਾਇਆ ਆਪੇ ਧਰਤੀ ਸਾਜੀ ਅਨ ਪਿਆਰੈ ਪਿੱਛੇ ਟੰਕ ਚੜਾਇਆ ਮੇਰੇ ਮਨ ਹਰ ਹਰ ਧਿਆਏ ਸੁਖ ਪਾਇਆ ਹਰ ਹਰ ਨਾਮ ਨਿਧਾਨ ਹੈ ਪਿਆਰਾ ਗੁਰਪੂਰੈ ਮੀਠਾ ਲਾਇਆ ਰਹਾਉ ਆਪੇ ਧਰਤੀ ਆਪ ਜਲ ਪਿਆਰਾ ਆਪੇ ਕਰੇ ਕਰਾਇਆ ਆਪੇ ਹੁਕਮ ਵਰਤ ਦਾ ਪਿਆਰਾ ਜਲ ਮਾਟੀ ਬੰਦ ਰਖਾਇਆ ਆਪੇ ਹੀ ਭਉ ਪਾਏ ਦਾ ਪਿਆਰਾ ਬਨ ਬੱਕਰੀ ਸੀ ਹੋ ਹੰਡਾਇਆ ਆਪੇ ਕਾਸ਼ਟ ਆਪ ਹਰ ਪਿਆਰਾ ਵਿੱਚ ਕਾਸ਼ਟ ਅਗਨ ਰਖਾਇਆ ਆਪੇ ਹੀ ਆਪ ਵਰਤਦਾ ਪਿਆਰਾ ਪੈ ਅਗਨ ਨਾ ਸਕੈ ਜਲਾਇਆ ਆਪੇ ਮਾਰ ਜੀਵਾਏ ਦਾ ਪਿਆਰਾ ਸਾਹ ਲੈਂਦੇ ਸਭ ਲਵਾਇਆ ਆਪੇ ਤਾਣ ਦੀਵਾਨ ਹੈ ਪਿਆਰਾ ਆਪੇ ਕਾਰੈ ਲਾਇਆ ਜੋ ਆਪ ਚਲਾਏ ਤਿਉ ਚੱਲੀਏ ਪਿਆਰੇ ਜੋ ਹਰ ਪ੍ਰਭ ਮੇਰੇ ਪਾਇਆ ਆਪੇ ਜੰਤੀ ਜੰਤ ਹੈ ਪਿਆਰਾ ਜਨ ਨਾਨਕ ਵਜਹਿ ਵਜਾਇਆ ਸੋਰਠ ਮਹੱਲਾ ਚੌਥਾ ਆਪੇ ਸ੍ਰਿਸ਼ਟ ਉਪਾਏ ਦਾ ਪਿਆਰਾ ਕਰ ਸੂਰਜ ਚੰਦ ਚਾਨਾਣ ਆਪ ਨਿਤਾਣਿਆ ਤਾਣ ਹੈ ਪਿਆਰਾ ਆਪ ਨਿਮਾਣਿਆ ਮਾਣ ਆਪ ਦਇਆ ਕਰ ਰੱਖਦਾ ਪਿਆਰਾ ਆਪੇ ਸੁਗੜ ਸੁਜਾਣ ਮੇਰੇ ਮਨ ਜਪ ਰਾਮ ਨਾਮ ਨਿਸਾਣ ਸਤ ਸੰਗਤ ਮਿਲ ਧਿਆਏ ਤੂੰ ਹਰ ਹਰ ਬਹੁੜ ਨ ਆਵਣ ਜਾਣ ਰਹਾਉ ਆਪੇ ਹੀ ਗੁਣ ਵਰਤਦਾ ਪਿਆਰਾ ਆਪੇ ਹੀ ਪਰਵਾਨ ਆਪੇ ਬਖਸ਼ ਕਰਾਏ ਦਾ ਪਿਆਰਾ ਆਪੇ ਸੱਚ ਨਿਸ਼ਾਨ ਆਪੇ ਹੁਕਮ ਵਰਤਦਾ ਪਿਆਰਾ ਆਪੇ ਹੀ ਪੁਰਮਾਨ ਆਪੇ ਭਗਤ ਭੰਡਾਰ ਹੈ ਪਿਆਰਾ ਆਪੇ ਦੇਵੈ ਦਾਨ ਆਪੇ ਸੇਵਕ ਰਾਏ ਦਾ ਪਿਆਰਾ ਆਪ ਦਿਵਾਵੈ ਮਾਣ ਆਪੇ ਤਾੜੀ ਲਾਏ ਦਾ ਪਿਆਰਾ ਆਪੇ ਗੁਣੀ ਨਿਧਾਨ ਆਪੇ ਵੱਡਾ ਆਪ ਹੈ ਪਿਆਰਾ ਆਪੇ ਹੀ ਪ੍ਰਧਾਨ
ਆਪੇ ਕੀਮਤ ਪਾਏਂਦਾ ਪਿਆਰਾ, ਆਪੇ ਤੁਲ ਪਰਵਾਨ, ਆਪੇ ਅਤੁਲ ਤੁਲਾਏਂਦਾ ਪਿਆਰਾ, ਜਨ ਨਾਨਕ ਸਦ ਕੁਰਬਾਨ। ਸੂਰਤ ਮਹੱਲਾ ਚੌਥਾ। ਆਪੇ ਸੇਵਾ ਲਾਏਂਦਾ ਪਿਆਰਾ, ਆਪੇ ਭਗਤ ਉਮਾਹਾ, ਆਪੇ ਗੁਣ ਗਾਵਾਏਂਦਾ ਪਿਆਰਾ, ਆਪੇ ਸ਼ਬਦ ਸਮਾਹਾ,

ਮਹਾ ਅਣ ਦਿਨ ਅਣਦ ਹੋਵੇ ਵਿਢ ਭਾਗੀ ਲੈ ਗੁਰਪੂਰੈ ਹਰ ਲਾਹਾ ਰਹਾਉ ਆਪੇ ਗੋਪੀ ਕਾਨ ਹੈ ਪਿਆਰਾ ਬਨੇ ਆਪੇ ਗਊ ਚਰਾਹਾ ਆਪੇ ਸਾਵਲ ਸੁੰਦਰਾ ਪਿਆਰਾ ਆਪੇ ਵੰਸ ਵਜਾਹਾ ਕੁਬਲੀਆ ਪੀੜ ਆਪ ਮਰਾਏ ਦਾ ਪਿਆਰਾ ਕਰ ਬਾਲਕ ਰੂਪ ਪਚਾਹਾ ਆਪ ਅਖਾੜਾ ਪਾਏ ਦਾ ਪਿਆਰਾ ਕਰ ਵੇਖੈ ਆਪ ਚੋ ਜਾਹਾ ਕਰ ਬਾਲਕ ਰੂਪ ਉਪਾਏ ਦਾ ਪਿਆਰਾ ਚੰਡੁਰ ਕੰਸ ਕੇਸ ਮਾਰਾਹਾ ਆਪੇ ਹੀ ਬਲ ਆਪ ਹੈ ਪਿਆਰਾ ਬਲ ਭੰਨੈ ਮੂਰਖ ਮੁਗਦਾਹਾ ਸਭ ਆਪੇ ਜਗਤ ਉਪਾਏ ਦਾ ਪਿਆਰਾ ਵਸ ਆਪੇ ਜੁਗਤ ਹਥਾਹਾ ਗਲ ਜੇਵੜੀ ਆਪੇ ਪਾਏ ਦਾ ਪਿਆਰਾ ਜਿਉਂ ਪ੍ਰਭ ਖਿੰਚੈ ਤਿਉਂ ਜਾਹਾ ਜੋ ਗਰਵੈ ਸੋ ਪਚਸੀ ਪਿਆਰੇ ਜਪ ਨਾਨਕ ਭਗਤ ਸਮਾਹਾ ਸੋ ਰਠ ਮਹੱਲਾ ਚੌਥਾ ਦੋ ਤੁਕੇ ਅਨਿਕ ਜਨਮ ਵਿਛੜੇ ਦੁਖ ਪਾਇਆ ਮਨਮੁਖ ਕਰਮ ਕਰੈ ਅਹੰਕਾਰੀ ਸਾਧੂ ਪਰਸਤ ਹੀ ਪ੍ਰਭ ਪਾਇਆ ਗੋਬਿੰਦ ਸਰਨ ਤੁਮਾਰੀ ਗੋਬਿੰਦ ਪ੍ਰੀਤ ਲਗੀ ਅਤ ਪਿਆਰੀ ਜਬ ਸਤ ਸੰਗ ਭਏ ਸਾਧੂ ਜਨ ਹਿਰਦੈ ਮਿਲਿਆ ਸ਼ਾਂਤ ਮੁਰਾਰੀ ਰਹਾਉ ਤੂੰ ਹਿਰਦੈ ਗੁਪਤ ਵਸਹਿ ਦਿਨ ਰਾਤੀ ਤੇਰਾ ਭਾਉ ਨ ਬੁਝੈ ਗੁਵਾਰੀ ਸਤਿਗੁਰ ਪੁਰਖ ਮਿਲਿਆ ਪ੍ਰਭ ਪ੍ਰਗਟਿਆ ਗੁਣ ਗਾਵੈ ਗੁਣ ਵਿਚਾਰੀ ਗੁਰਮੁਖ ਪ੍ਰਗਾਸ ਭਇਆ ਸ਼ਾਂਤ ਆਈ ਦੁਰਮਤ ਬੁੱਧ ਨਿਵਾਰੀ ਆਤਮ ਬ੍ਰਹਮ ਚੀਨ ਸੁਖ ਪਾਇਆ ਸਤਸੰਗਤ ਪੁਰਖ ਤੁਮਾਰੀ ਪੁਰਖੈ ਪੁਰਖ ਮਿਲਿਆ ਗੁਰ ਪਾਇਆ ਜਿਨ ਕੋ ਕਿਰਪਾ ਭਈ ਤੁਮਾਰੀ ਨਾਨਕ ਅਤੁਲ ਸਹਿਜ ਸੁਖ ਪਾਇਆ ਅਨ ਦਿਨ ਜਾਗਤ ਰਹੈ ਬਨਵਾਰੀ ਸੋਰਠ ਮਹੱਲਾ ਚੌਥਾ ਹਰ ਸਿਉ ਪ੍ਰੀਤ ਅੰਤਰ ਮਨ ਬਿਧਿਆ ਹਰ ਬਿਨ ਰਹਿਣ ਨ ਜਾਈ ਜਿਉ ਮਛਲੀ ਬਿਨ ਨੀਰੈ ਬਿਨ ਸਹਿ ਤਿਉ ਨਾਮੈ ਬਿਨ ਮਰ ਜਾਈ

ਹੀ ਰਹਾਉ। ਜਿਉ ਚਾਤ੍ਰਿਕ ਜਲ ਬਿਨ ਬਿਲ ਲਾਵੈ, ਬਿਨ ਜਲ ਪਿਆਸ ਨ ਜਾਈ, ਗੁਰਮੁਖ ਜਲ ਪਾਵੈ ਸੁਖ ਸਹਿਜੇ, ਹਰਿਆ ਭਾਏ ਸੁਭਾਈ। ਮਨਮੁਖ ਭੁੱਖੇ ਦਹਿ ਦਿਸ ਡੋਲਹਿ, ਬਿਨ ਨਾਵੈ ਦੁਖ ਪਾਈ, ਜਨਮ ਮਰੈ ਫਿਰ ਜੋਨੀ ਆਵੈ, ਦਰਗਹ ਮਿਲੈ ਸਜਾਈ। ਕਿਰਪਾ ਕਰਹਿ ਤਾਂ ਹਰ ਗੁਣ ਗਾਵਹਿ, ਹਰ ਰਸ ਅੰਤਰ ਪਾਈ। ਨਾਨਕ ਦੀਨ ਦਇਆਲ ਭਏ ਹੈ, ਤ੍ਰਿਸ਼ਨਾ ਸ਼ਬਦ ਬੁਝਾਈ। ਸੋਰਠ ਮਹੱਲਾ ਚੌਥਾ ਪੰਚ ਪਦਾ।

ਤਾ ਭ੍ਰਮ ਕਾਟਿਆ ਜਾਈ। ਮੇਰੇ ਗੋਬਿੰਦ ਆਪਣੇ ਜਨ ਕੋ ਦੇਹ ਵਡਿਆਈ, ਗੁਰਮਤ ਰਾਮ ਨਾਮ ਪਰਗਾਸੋ ਸਦਾ ਰਹੋ ਸਰਣਾਈ ਰਹਾਉ। ਇਹੋ ਸੰਸਾਰ ਸਭ ਆਵਣ ਜਾਣਾ, ਮਨ ਮੂਰਖ ਚੇਤ ਅਜਾਣਾ, ਹਰ ਜੀਉ ਕਿਰਪਾ ਕਰੋ ਗੁਰ ਮੇਲੋ ਤਾ ਹਰ ਨਾਮ ਸਮਾਣਾ। ਜਿਸ ਕੀ ਵਥ ਸੋਈ ਪ੍ਰਭ ਜਾਣੈ, ਜਿਸਨੂੰ ਦੇ ਸੁਪਾਏ ਵਸਤ ਅਨੂਪ ਅਤ ਅਗਮ ਗੋਚਰ, ਗੁਰਪੂਰਾ ਅਲਖ ਲਕਾਏ। ਜਿਨੇ ਚਾਖੀ ਸੋਈ ਜਾਣੈ, ਗੁੰਗੇ ਕੀ ਮਠਿਆਈ, ਰਤਨ ਲੁਕਾਇਆ ਲੁਕੈ ਨਾਹੀ, ਜੇ ਕੋ ਰੱਖੈ ਲੁਕਾਈ। ਸਭ ਕਿਛ ਤੇਰਾ ਤੂੰ ਅੰਤਰ ਜਾਮੀ, ਤੂੰ ਸਭਨਾ ਕਾ ਪ੍ਰਭ ਸੋਈ, ਜਿਸਨੂੰ ਦਾਤ ਕਰਹਿ ਸੋ ਪਾਏ, ਜਨ ਨਾਨਕ ਅਵਰ ਨ ਕੋਈ। ਸੋਰਠ ਮਹੱਲਾ ਪੰਜਵਾਂ, ਘਰ ਪਹਿਲਾ ਤੇ ਤੁਕੇ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਕਿਸ ਹਉ ਜਾਚੀ।

ਸੰਗਾਤ ਸੰਜੋਗੀ ਮਨ ਮੇਰੇ ਜਿਨੇ ਆਪਣਾ ਭਰਮ ਗਵਾਤਾ ਕਿਸ ਕੈ ਭਾਣੈ ਕੋਈ ਨਾ ਭੁੱਲਾ ਜਿਨ ਸਗਲੋ ਬ੍ਰਹਮ ਪਛਾਤਾ ਰਹਾਓ।

ਉਹ ਜਨਮ ਮਰੈ ਬਿਨ ਲਾਤੀ। ਗਿਆਨ ਅੰਜਨ ਜਾ ਕੀ ਨੇਤਰੀ ਪੜਿਆ, ਤਾਕੂ ਸਰਬ ਪਰਗਾਸਾ। ਅਗਿਆਨ ਅੰਧੇਰੈ ਸੂ ਜਿਸ ਨਾਹੀ, ਪਹੁੜ ਪਹੁੜ ਪਰਮਾਤਾ। ਸੁਣ ਬੇਨੰਤੀ ਸਵਾਮੀ ਆਪਣੇ, ਨਾਨਕ ਇਹੋ ਸੁਖ ਮੰਗੈ। ਜਹ ਕੀਰਤਨ ਤੇਰਾ ਸਾਧੂ ਗਾਵੈ, ਤੈ ਮੇਰਾ ਮਨ ਲਾਗੈ। ਸੋਰਠ ਮਹੱਲਾ ਪੰਜਵਾਂ। ਧਨ ਸੰਤਨ ਕਾ ਧਨ ਸੰਤਨ ਕਾ ਮਨ ਸੰਤਨ ਕਾ ਕੀਆ, ਸੰਤ ਪ੍ਰਸਾਦ ਹਰ ਨਾਮ ਧਿਆਇਆ, ਸਰਬ ਕੁਸ਼ਲ ਤਵ ਥੀਆ। ਸੰਤਨ

ਰਾਹੁ ਰਹਾਉ। ਉਹ ਜੋ ਭਰਮ ਭੁਲਾਵਾ ਕਹੀਅਤ, ਤਿਨ ਮਹਿ ਉਰਜਿਉ ਸਗਲ ਸੰਸਾਰਾ। ਪੂਰਨ ਭਗਤ ਪੁਰਖ ਸੁਆਮੀ ਕਾ, ਸਰਬ ਥੋਕ ਤੇ ਨਿਆਰਾ। ਨਿੰਦੋ ਨਾਹੀ ਕਾਹੂ ਬਾਤੈ, ਇਹੋ ਖਸਮ ਕਾ ਕੀਆ। ਜਾ ਕੋ ਕਿਰਪਾ ਕਰੀ ਪ੍ਰਭ ਮੇਰੇ, ਮੇਰੇ ਸਾਧ ਸੰਗਤ ਨਾਉ ਲੀਆ।

ਗੋਬਿੰਦ ਨਿਤ ਗਾਵੋ। ਸੁਣੀ ਅਰਦਾਸ ਸੁਆਮੀ ਮੇਰੇ ਸਰਬ ਕਲਾ ਬਣਿਆਈ, ਪ੍ਰਗਟ ਭਈ ਸਗਲੇ ਜੁਗੰਤਰ, ਗੁਰੂ ਨਾਨਕ ਕੀ ਵਡਿਆਈ।

ਕਿਰਪਾਲ ਸੁਖ ਸਾਗਰ ਸਰਬ ਘਟਾ ਭਰਪੂਰੀ ਰੇ ਪੇਖਤ ਸੁਣਤ ਸਦਾ ਹੈ ਸੰਗੇ ਮੈਂ ਮੂਰਖ ਜਾਣਿਆ ਦੂਰੀ ਰੇ ਹਰ ਬੇਅੰਤ ਹਉ ਮਿਤ ਕਰ ਵਰਨਾਉ ਕਿਆ ਜਾਨਾ ਹੋਏ ਕਹਿ ਸੋਰੇ ਕਰੂੰ ਬੇਨੰਤੀ ਸਤਿਗੁਰੇ ਆਪਣੇ ਕਰੂੰ ਬੇਨੰਤੀ ਸਤਿਗੁਰੇ ਆਪਣੇ ਮੈਂ ਮੂਰਖ ਦੇਹੁ ਉਪਦੇਸੋਰੇ।

ਤਿਉਂ ਹਰ ਰੰਗ ਰਚੇ ਗਿਆਨੀ ਹਰ ਜਨ ਕਉ ਇਹੀ ਸੁਹਾਵੈ ਵੇਖ ਨਿਕਟ ਕਰ ਸੇਵਾ ਸਤਿਗੁਰ ਹਰ ਕੀਰਤਨ ਹੀ ਤ੍ਰਿਪਤਾਵੈ ਰਹਾਉ ਅਮਲਨ ਸਿਉਂ ਅਮਲੀ ਲਪਟਾਇਓ ਭੂਮਨ ਭੂਮ ਪਿਆਰੀ ਖੀਰ ਸੰਗ ਬਾਰਿਕ ਹੈ ਲੀਨਾ ਪ੍ਰਭੁ ਸੰਤ ਐਸੇ ਹਿਤਕਾਰੀ ਵਿਦਿਆ ਮੈਂ ਵਿਦਵੰਸੀ ਰਚਿਆ ਨੈਣ ਦੇਖ ਸੁਖ ਪਾਵੈ ਐਸੇ ਜੈਸੇ ਰਸਨਾ ਸਾਧ ਲੁਭਾਨੀ ਤਿਉਂ ਹਰ ਜਨ ਹਰ ਗੁਣ ਗਾਵੈ।

संतन कै पाछै सोरठ महला पंजवां घर दूजा मात गर्भ मह अपन सिमरन दे।

हार नहारे। माधो तू ठाकुर सिर मोरा, इहां उहां तुहारो तोरा रहाओ।

ਪੇਖਤ ਹੀ ਨਾਨਕ ਪ੍ਰਤਾਪ ਪੁਰਖ ਨਿਰਵਾਣੀ ਸੋਰਠ ਮਹੱਲਾ ਪੰਜਵਾਂ। ਹਮ ਸੰਤਨ ਕੀ ਰੇਨ ਪਿਆਰੇ,

हम संतन स्यों बन आई, पूर्व लिखिया पाई, एहो मन तेरा पाई रहा।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਰੂਪ ਸਾਧ ਸੰਗਤ ਜੀ, ਆਪ ਵਡਭਾਗੀ ਹੋ ਜੋ ਨਿਤਾ ਪ੍ਰਤੀ ਗੁਰੂ ਚਰਨਾਂ ਵਿੱਚ ਬੈਠ ਕੇ, ਘਰਾਂ ਵਿੱਚ ਬੈਠ ਕੇ ਇਲਾਹੀ ਬਾਣੀ ਦੇ ਸ੍ਰੀ ਸਹਿਜ ਪਾਠ ਨਾਲ ਜੁੜਦੇ ਹੋ। ਸਤਿਗੁਰੂ ਜੀ ਨੇ ਕਿਰਪਾ ਬਖਸ਼ਿਸ਼ ਕੀਤੀ ਹੈ, ਅੱਜ ਵੀ ਸਤਿਗੁਰਾਂ ਦੀ ਅੰਮ੍ਰਿਤ ਬਾਣੀ ਦੇ ਪਾਠ ਆਪ ਜੀ ਨੇ ਸਰਵਣ ਕੀਤੇ ਹਨ। ਗੁਰੂ ਕਿਰਪਾ ਕਰੇ, ਜਿਤਨੀਆਂ ਵੀ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਹਨ, ਸਭਨਾਂ ਦੀ ਹਾਜ਼ਰੀ ਦਰ ਪ੍ਰਵਾਨ ਕਰ ਲੈਣ, ਦਰੋਂ ਕਰੋਂ ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਨਿਵਾਜਨ। ਪੜ੍ਹੀ ਸੁਣੀ ਬਾਣੀ ਦਾ ਭਾਵ ਸਤਿਗੁਰੂ ਜੀ ਹਿਰਦਿਆਂ ਵਿੱਚ ਵਸਾ ਦੇਣ। ਅਗਾਧ ਬੋਧ ਬਾਣੀ ਨੂੰ ਪੜ੍ਹਦਿਆਂ ਅਨੇਕ ਤਰ੍ਹਾਂ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਹਨ। ਆਪ ਸੰਗਤ ਕਿਰਪਾਲੂ ਸਤਿਗੁਰੂ ਬਖਸ਼ਣ ਯੋਗ ਨੇ, ਭੁੱਲਾਂ ਨਾ ਚਿਤਾਰਦੇ ਫਤਿਹ ਗਜਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਮਿਟਾਉਣ ਵਾਲਾ ਵੀ ਕੋਈ ਨਹੀਂ। ਹਉ ਮਨ ਅਰਪੀ ਤਨ ਅਰਪੀ, ਮਨ ਵੀ ਤਨ ਵੀ, ਕਹਿੰਦੇ ਨੇ ਕਰੋੜਾਂ ਦਾ ਧਨ ਦੌਲਤ ਵੀ ਸਰਸਾ ਨਦੀ ਦੇ ਵਿੱਚ ਰੋੜ ਦਿੱਤਾ, ਤੇਰਾ ਹੀ ਦਿੱਤਾ ਹੁੰਦਾ। ਜਦੋਂ ਤਿਆਗਣ ਦੀ ਵਾਰੀ ਆਈ ਨਾ, ਤੇ ਫਿਰ ਸਾਰਾ ਕੁਝ ਹੀ ਤਿਆਗ ਦਿੱਤਾ। ਬਾਸ਼ਲ ਬੇਗ, ਸ਼ਾਸ਼ਲ ਬੇਗ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਨੂੰ ਕਹਿੰਦੇ ਨੇ, ਅਸੀਂ ਤੁਹਾਨੂੰ ਤੜਫਾ ਤੜਫਾ ਕੇ ਮਾਰਾਂਗੇ, ਸਾਡੇ ਦਿਲ ਮੋਮ ਨਹੀਂ ਹੋਣਗੇ, ਅਸੀਂ ਪੱਥਰ ਦਿਲ ਹਾਂ, ਕਿਉਂਕਿ ਅਸੀਂ ਖਾਨਦਾਨੀ ਜੱਲਾਦ ਹਾਂ। ਸਾਹਿਬਜ਼ਾਦਿਆਂ ਨੂੰ ਧਮਕੀਆਂ ਦਿੰਦੇ ਨੇ, ਅਸੀਂ ਖਾਨਦਾਨੀ ਜੱਲਾਦ ਹਾਂ, ਸਾਡੇ ਵੱਡਿਆਂ ਨੇ ਨੂਰੂਦੀਨ ਜਲਾਲੂਦੀਨ ਤੁਹਾਡੇ ਦਾਦੇ ਦੇ ਭੱਠੀ ਥੱਲੇ ਅੱਗ ਵਾਲੀ ਸੀ ਗੁਰੂ ਅਰਜਨ ਦੇਵ ਜੀ, ਅਸੀਂ ਖਾਨਦਾਨੀ, ਸਾਡੇ ਬਜ਼ੁਰਗਾਂ ਨੇ ਵੱਡਿਆਂ ਨੇ ਤੁਹਾਡੇ ਦਾਦੇ ਦੀ ਤੱਤੀ ਤਵੀ ਕਰਕੇ ਭੱਠੀ ਵਿੱਚ ਅੱਗ ਬਾਲਣ ਦਾ ਕੰਮ ਕੀਤਾ ਸੀ ਨੂਰੂਦੀਨ ਨੇ, ਤੇ ਜਲਾਲੂਦੀਨ ਨੇ ਤੁਹਾਡੇ ਦਾਦੇ ਦਾ ਚਾਂਦਨੀ ਚੌਂਕ ਵਿੱਚ ਸੀਸ ਕਤਲ ਕੀਤਾ ਸੀ। ਕਿਤੇ ਵਹਿਮ ਨਾ ਰੱਖਿਓ ਵੀ ਸਾਡੇ ਦਿਲ ਪਿੰਗਲ ਜਾਣਗੇ, ਅਸੀਂ ਮੋਮ ਹੋ ਜਾਵਾਂਗੇ, ਸਾਡੇ ਚਿੱਤ ਵਿੱਚ ਨਾ ਦਇਆ ਹੈ, ਨਾ ਕੋਈ ਤਰਸ ਹੈ, ਨਾ ਕੋਈ ਨਿੱਕੇ ਵਾਲ ਦਿਸਣਗੇ, ਅਸੀਂ ਤੁਹਾਡੇ ਗਲੇ ਵੀ ਕੱਟ ਦੇਵਾਂਗੇ। ਜਦੋਂ ਇਹ ਆਖਿਆ ਨਾ ਬਾਸ਼ਲ ਬੇਗ, ਸ਼ਾਸਲ ਬੇਗ ਨੇ ਵੀ ਤੁਹਾਡੇ ਗਲੇ ਹੀ ਕੱਟ ਦੇਵਾਂਗੇ, ਤੇ ਛੋਟੇ ਸਾਹਿਬਜ਼ਾਦੇ ਮੁਸਕਰਾ ਕੇ ਕਹਿੰਦੇ ਨੇ, ਕੈਸਾ ਟਾਕਰਾ ਕਰਾਇਆ ਅਕਾਲ ਪੁਰਖ ਨੇ, ਜੇ ਤੁਸੀਂ ਖਾਨਦਾਨੀ ਜੱਲਾਦ ਹੋ ਤੇ ਅਸੀਂ ਵੀ ਖਾਨਦਾਨੀ ਸ਼ਹੀਦ, ਜੇ ਤੁਸੀਂ ਖਾਨਦਾਨੀ ਜੱਲਾਦ ਹੋ ਨਾ ਅਸੀਂ ਵੀ ਖਾਨਦਾਨੀ ਸ਼ਹੀਦ ਹਾਂ, ਅਸੀਂ ਆਪਣੇ ਦਾਦੇ ਤੋਂ ਇਹ ਗੁੜਤੀ ਲਈਏ, ਸਿਰ ਜਾਏ ਤਾਂ ਜਾਏ ਮੇਰਾ ਸਿੱਖੀ ਸਿਦਕ ਨਾ ਜਾਏ। ਮੇਰੇ ਦਾਦਾ ਜੀ ਦੇ ਦਾਦਾ ਜੀ ਨੇ ਗੁਰੂ ਅਰਜਨ ਦੇਵ ਜੀ ਨੇ, ਪਾਣਾ ਕਹਿਣਾ ਆਸਾਨ ਹੈ, ਸੁਹੇਲਾ ਕਹਿਣ ਕਹਾਵਨ, ਵਿਖਮ ਤੇਰਾ ਪਾਵਨ, ਉਹਨਾਂ ਨੇ ਕਰਕੇ ਵਿਖਾਇਆ ਸੀ। ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਚਾਂਦਨੀ ਚੌਂਕ ਵਿੱਚ ਇਹ ਕਰਕੇ ਵਿਖਾਇਆ ਵੀ ਧਰਮ ਕੋਈ ਵੀ ਮਾੜਾ ਨਹੀਂ, ਜਬਰ ਤੇ ਜ਼ੁਲਮ ਅਸੀਂ ਬਰਦਾਸ਼ਤ ਹੀ ਨਹੀਂ ਕਰ ਸਕਦੇ। ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ, ਚੂਕਾਰ ਅਜ਼ਹਮਾ ਹਿਲਤੇ ਦਰਗੁਜ਼ਸਤ, ਤਲਵਾਰ ਚੁੱਕਣਾ ਮੇਰਾ ਸ਼ੌਂਕ ਥੋੜਾ ਹੀ ਹੈ, ਮੇਰੀ ਮਜਬੂਰੀ ਬਣ ਗਈ, ਗਰੀਬਾਂ ਦੀ ਮਾਰ ਮੈਂ ਨਹੀਂ ਵੇਖ ਸਕਦਾ। ਸੱਚਾ ਧਰਮ ਉਹਦਾ ਹੀ ਹੈ ਜਿਹਦੇ ਅੰਦਰ ਦਇਆ ਹੈ, ਧੌਲ ਧਰਮ ਦਇਆ ਕਾ ਬੋਧ। ਸਾਹਿਬਜ਼ਾਦੇ ਕੈਸੀ ਨਿਡਰਤਾ ਨਾਲ, ਅਸੀਂ ਡੋਲਣ ਵਾਲੇ ਨਹੀਂ, ਭੁੱਖੇ ਵੀ ਰੱਖਿਆ ਗਿਆ, ਧੁੱਪੇ ਵੀ ਰੱਖਿਆ ਗਿਆ, ਬੂਟਿਆਂ ਦੇ ਨਾਲ ਬਣ ਕੇ, ਗੁਲੇਲਾ ਨਾਲ ਅੱਖਾਂ ਵਿੱਚ ਪੱਥਰ ਵੀ ਮਾਰੇ ਗਏ, ਵੱਟੇ ਵੀ ਮਾਰੇ ਗਏ, ਪਰ ਅੰਤ ਤੱਕ ਇਹੀ ਕਹਿੰਦੇ ਰਹੇ ਵੀ ਅਸੀਂ ਆਪਣਾ ਧਰਮ ਨਹੀਂ ਛੱਡ ਸਕਦੇ। ਦਾਦੀ ਮਾਂ ਰੋਜ਼ ਤਿਆਰ ਕਰਕੇ ਭੇਜਦੀ ਏ ਸੁਬਾ ਸਰਹੰਦ ਦੀ ਕਚਹਿਰੀ, ਪਹਿਲੇ ਦਿਨ ਥੋੜਾ ਥੋੜਾ ਮਨਾਇਆ, ਦੂਜੇ ਦਿਨ ਲਾਲਚ ਦਿੱਤੇ ਤਖਤਾਂ ਦੇ, ਜ਼ਮੀਨ ਜਾਇਦਾਦ ਦੇ, ਤੇ ਤੀਸਰੇ ਦਿਨ ਜਦੋਂ ਰੋਜ਼ ਦਾਦੀ ਤਿਆਰ ਕਰਕੇ ਭੇਜਦੀ ਏ ਨਾ ਮਾਤਾ ਗੁਜਰ ਕੋਲ, ਰੋਜ਼ ਆਪਾਂ ਕਹਿੰਦੇ ਹਾਂ ਨਾ ਵੀ ਸਭ ਤੋਂ ਮਹਿੰਗੀ ਜ਼ਮੀਨ ਫਤਿਹਗੜ੍ਹ ਸਾਹਿਬ ਹੈ, ਸਭ ਤੋਂ ਮਹਿੰਗਾ ਦੁੱਧ ਵੀ ਉੱਥੇ ਹੀ ਪਿਆਇਆ ਗਿਆ, ਮੋਤੀ ਰਾਮ ਮਹਿਰਾ, ਕਿੰਨਾ ਦੁੱਧ ਪਿਆਇਆ ਹੋਣਾ, ਅੱਧਾ ਕਿਲੋ, ਕਿਲੋ ਦੋ ਗਿਲਾਸਾਂ ਵਿੱਚ, ਕਿਲੋ ਦੁੱਧ ਦਾ ਮੁੱਲ ਪਤਾ ਕਿੰਨਾ ਤਾਰਨਾ ਪਿਆ, ਇਹਦੇ ਪੂਰੇ ਪਰਿਵਾਰ ਨੂੰ ਕੋਲੂ ਵਿੱਚ ਪੇਟ ਦਿੱਤਾ ਸੀ ਮੋਤੀ ਰਾਮ ਮਹਿਰਾ। ਪਹਿਲਾਂ ਇਹਦੇ ਧੀ ਬੱਚੇ ਪਰਿਵਾਰ ਨੂੰ ਜਦੋਂ ਇਹਦੀ ਵਾਰੀ ਆਈ ਨਾ, ਤੇ ਖੂਨ ਨਾਲ ਟੋਆ ਭਰ ਗਿਆ, ਤੇ ਫਿਰ ਵੀ ਇਸ ਸੇਵਕ ਦੀ ਭਾਵਨਾ ਵੇਖੋ, ਕਹਿੰਦੇ ਇੰਨਾ ਤੇ ਮੈਂ ਦੁੱਧ ਵੀ ਨਹੀਂ ਪਿਆ ਸੀ, ਫਿਰ ਵੀ ਮੇਰੀ ਘੱਟ ਸੇਵਾ ਹੋਈ ਹੈ, ਜਿੰਨਾ ਮੇਰੇ ਬੱਚਿਆਂ ਦਾ ਖੂਨ ਡੁੱਲਿਆ ਇੰਨਾ ਮੈਂ ਦੁੱਧ ਨਹੀਂ ਸੀ ਪਿਆ, ਇਹ ਸਸਤਾ ਹੀ ਹੈ, ਅੱਧਾ ਕਿਲੋ ਦੁੱਧ ਇੰਡੀਆ ਵਿੱਚ ਕਿੰਨਾ ਹੋਏਗਾ, 70-80 ਰੁਪਏ ਕਿਲੋ ਹੋਏਗਾ, ਇੱਥੇ $1-2 ਨੂੰ ਹੋਏਗਾ, ਪਰ ਕਿੱਡਾ ਮਹਿੰਗਾ ਦੁੱਧ ਹੈ, ਜਿੱਥੇ ਜ਼ਮੀਨ ਮਹਿੰਗੀ ਪਈ, ਸੋਨੇ ਦੀਆਂ ਮੋਹਰਾਂ, ਐਸੇ ਮਹਾਨ ਸੇਵਕ ਵੀ। ਮਾਤਾ ਗੁਜਰ ਕੌਰ ਕਹਿੰਦੀ ਏ ਵੇ ਮੋਤੀ ਮਹਿਰਾ, ਦੁਨੀਆਂ ਦੇ ਸਾਰੇ ਮੋਤੀ
ਤਿੰਨਾਂ ਦੀ ਚਮਕ ਫਿੱਕੀ ਪੈ ਜਾਏਗੀ, ਪਰ ਤੇਰੇ ਨਾਮ ਦੀ ਚਮਕ ਸਾਹਿਬਜ਼ਾਦਿਆਂ ਨਾਲ ਵਧਦੀ ਰਹੇਗੀ, ਵਧਦੀ ਰਹੇਗੀ। ਤੇਰੇ ਬੱਚੇ, ਤੇਰੇ ਪਰਿਵਾਰ ਸੱਚਖੰਡ ਵਿੱਚ ਸਾਡੇ ਨਾਲ ਹੀ ਰਹਿਣਗੇ। ਐਸੀ ਭਾਵਨਾ ਬਣਾਈਏ। ਤੀਸਰੇ ਦਿਨ ਮਾਤਾ ਗੁਜਰ ਕੌਰ ਜਦੋਂ ਭੇਜਦੀ ਹੈ ਨਾ, ਵੀ ਪਤਾ ਲੱਗ ਗਿਆ ਅੱਜ ਦੀਵਾਰਾਂ ਵਿੱਚ ਚਿਣ ਦਿੱਤੇ ਜਾਣਗੇ, ਤੇ ਫਤਿਹ ਸਿੰਘ ਵਾਪਸ ਆਏ ਰਸਤੇ ਵਿੱਚ, ਉਹ ਕਹਿੰਦੇ ਨੇ ਮਾਤਾ, ਦਾਦੀ ਮਾਂ, ਤੁਸੀਂ ਰੋਜ਼ ਕਹਿੰਦੇ ਸੀ ਦੋ ਦਿਨ ਮੈਂ ਉਡੀਕਾਂਗੀ, ਅੱਜ ਬੋਲੇ ਨਹੀਂ। ਤੁਸੀਂ ਕੱਲ ਵੀ ਪਰਸੋਂ ਵੀ ਆਖਿਆ ਸੀ ਮੈਂ ਤੁਹਾਡਾ ਇੰਤਜ਼ਾਰ ਕਰਾਂਗੀ ਠੰਡੇ ਬੁਰਜ ਵਿੱਚ, ਅੱਜ ਕਿਉਂ ਨਹੀਂ ਬੋਲੇ ਇੰਤਜ਼ਾਰ ਵਾਸਤੇ? ਦਾਦੀ ਮਾਂ ਕਹਿਣ ਲੱਗੀ, ਅੱਜ ਤੁਸੀਂ ਇੰਤਜ਼ਾਰ ਕਰਿਓ ਮੇਰਾ, ਮੈਂ ਤੁਹਾਡੇ ਕੋਲ ਆਵਾਂਗੀ। ਸੋ ਉਹ ਕਿਤੇ ਨਹੀਂ ਗਏ, ਭਾਵਨਾ ਬਣਾ ਕੇ ਉਹਨਾਂ ਦੇ ਅੱਗੇ ਮਨ ਤਨ ਧਨ ਸਰੈਂਡਰ ਕਰ ਦਿਓ, ਆਤਮ ਸਮਰਪਣ, ਤੇ ਫਿਰ ਪ੍ਰੇਮਾ ਨਾਲ ਹਿਰਦਾ ਭਰ ਜਾਏਗਾ।

ਸਤਿਗੁਰੂ ਮਹਾਰਾਜ ਕਿਰਪਾ ਕਰਨ। ਹਰ ਸਾਲ ਇਹ ਸ਼ਹੀਦੀ ਦਿਹਾੜੇ ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ, ਬਾਬਾ ਜ਼ੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ, ਮਾਤਾ ਗੁਜਰ ਕੌਰ, ਕੈਸੇ ਹਿਰਦੇ ਸਨ ਇਹਨਾਂ ਦੇ, ਮਾਤਾ ਸਾਹਿਬ ਕੌਰ, ਮਾਤਾ ਸੁੰਦਰੀ ਜੀ, ਮਾਤਾ ਜੀਤੋ ਜੀ, ਧੰਨ ਗੁਰੂ ਗੋਬਿੰਦ ਸਿੰਘ ਜੀ, ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ। ਐਸਾ ਨਾ ਹੋਵੇ ਸਾਲ ਲੰਘਦੇ ਜਾਣ ਪਰ ਸਾਡਾ ਜੀਵਨ ਨਾ ਬਦਲੇ, ਗੁਰੂ ਦੇ ਹੋਰ ਵੀ ਨੇੜੇ ਹੋਈਏ, ਸਵਾਸ ਸਵਾਸ ਜਪੀਏ। ਸਤਨਾਮ ਸ੍ਰੀ ਵਾਹਿਗੁਰੂ। ਫਤਿਹਗੜ੍ਹ ਸਾਹਿਬ ਚਮਕੌਰ ਦੀ ਗੜੀ ਨੂੰ ਹਮੇਸ਼ਾ ਆਪਣੇ ਅੰਦਰ ਵਸਾ ਕੇ ਰੱਖੀਏ। ਉਹ ਸਾਡੇ ਵਾਸਤੇ ਯੂਨੀਵਰਸਿਟੀ ਹੈ, ਸਿੱਖੀ ਦਾ ਸਕੂਲ ਹੈ। ਆਓ ਬੜੇ ਪਿਆਰ ਨਾਲ ਕੀਰਤਨ ਦੀ ਸੇਵਾ ਭਾਈ ਸਾਹਿਬ ਜੀ, ਭਾਈ ਹਰਪ੍ਰੀਤ ਸਿੰਘ ਜੀ ਹਾਜ਼ਰੀਆਂ ਭਰਨਗੇ। ਬੇਅੰਤ ਪੁੱਲ ਚੁੱਕ ਦੀ ਖਿਮਾ ਅਸੀਸ ਦਿਓ, ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ।

ਆਓ ਜਿਨ ਕਿਸਮਤਾਂ ਬੈਠਿਆਂ ਨੇ ਸਾਰਿਆਂ ਨੂੰ ਬੇਨਤੀ ਆਪਾਂ ਅੰਮ੍ਰਿਤ ਵੇਲੇ ਤੋਂ ਬੈਠ ਕੇ ਇਸ ਵੇਲੇ ਤੱਕ ਗੁਰੂ ਦੀ ਵਡਿਆਈ ਕਰ ਰਹੇ ਹਾਂ। ਯਾਦ ਰੱਖਣਾ ਸਮਾਂ ਉਹੀ ਸਫਲਾ ਹੈ ਜਿਹੜਾ ਉਸ ਦੀ ਯਾਦ ਦੇ ਅੰਦਰ ਬਤੀਤ ਹੋ ਜਾਵੇ। ਕਹਿੰਦੇ ਨੇ ਮਨੁੱਖ ਦੇ ਕੰਮ ਨਾ ਕਦੀ ਮੁੱਕੇ ਸਨ ਤੇ ਨਾ ਕਦੀ ਮੁੱਕਣੇ ਹਨ। ਸਮਾਂ ਉਹੀ ਪ੍ਰਵਾਨ ਹੈ ਜਿਹੜਾ ਉਸ ਪਰਮੇਸ਼ਰ ਦੀ ਯਾਦ ਦੇ ਅੰਦਰ ਬਤੀਤ ਹੋ ਜਾਵੇ। ਇਹ ਮਨ ਹਰਜੀ ਧਿਆਏ ਤੂੰ ਇੱਕ ਮਨ ਇੱਕ ਚਿਤ ਪਾਏ ਹਰ ਕੀਆਂ ਸਦਾ ਸਦਾ ਵਡਿਆਈਆਂ ਦੇਹ ਨਾ ਪਛਤਾਏ। ਜਿੰਨੀ ਸੰਗਤ ਬੈਠੀ ਹੈ ਸਾਰਿਆਂ ਨੂੰ ਬੇਨਤੀ ਹੈ ਕਿ ਸ਼ਬਦ ਗਾਇਨ ਕਰਦੇ ਹੋਏ ਗੁਰੂ ਦੀ ਵਡਿਆਈ ਕਰੀਏ ਤਾਂ ਕਿ ਜਿਹੜਾ ਸਾਡਾ ਸਮਾਂ ਹੈ ਉਹ ਸਫਲ ਹੋਵੇ। ਕਰੋ ਕਿਰਪਾ।

ਸੰਗਤ ਵੱਲੋਂ ਦੋ ਸ਼ਬਦਾਂ ਦੇ ਹੁਕਮ ਹੋਏ ਹਨ। ਇੱਕ ਤਾਂ ਮੇਰੇ ਮਾਮਾ ਜੀ ਮੇਰੇ ਵੱਡੇ ਮਾਮਾ ਜੀ ਲੁਧਿਆਣੇ ਤੋਂ ਮੈਨੂੰ ਕਹਿੰਦੇ ਵੀ ਅੱਜ ਤੂੰ ਆਪਣੇ ਪਿਤਾ ਜੀ ਵਾਲੀ ਉਹ ਬੰਦਿਸ਼ਣਾ ਉਹ ਗਾਂਧੀ ਸਨ ਮੁੱਲਾਂ ਕਹਾਉਂਦਿਆਂ ਖੁਦਾ ਜੀ ਅਤੇ ਹੁਣੇ ਵੀਰ ਜੀ ਪਰਚੀ ਫੜਾ ਕੇ ਗਏ ਨੇ ਮਾਧ। ਸੋ ਆਪਾਂ ਇੱਦਾਂ ਕਰਦੇ ਹਾਂ, ਮੁੱਲਾ ਕਹਾਉਣ ਨਿਆਂ ਖੁਦਾ ਜੀ ਅੱਜ ਪੜ੍ਹ ਦਿੰਦੇ ਹਾਂ ਅਤੇ ਮਾਧੂ ਆਪਾਂ ਕੱਲ੍ਹ ਦੇ ਦੀਵਾਨ 'ਚ ਪੜ੍ਹ ਲਾਂਗੇ। ਬੱਚਿਆਂ ਦੇ ਵੀ ਕਾਲਸ ਆਏ ਸਨ, ਸੋ ਮਾਧੂ ਕੱਲ੍ਹ ਗਾਇਨ ਕਰਾਂਗੇ। ਅੱਜ ਜੋ ਪਿਤਾ ਜੀ ਹੁਣ ਆਪਾਂ ਸੋ ਬੰਦੇ ਸੁਣੇ ਸੀ ਉਹ ਗਾਵਾਂਗੇ। ਉਸ ਤੋਂ ਪਹਿਲਾਂ ਆਓ ਸਤਿਗੁਰ ਸੱਚੇ ਪਾਤਸ਼ਾਹ ਦੀ ਬਖਸ਼ਿਸ਼।

ਹੋਇਆ ਮੇਰੇ ਮਾਮਾ ਜੀ ਭਾਈ ਅਵਤਾਰ ਸਿੰਘ ਜੀ ਹੋਣੀ ਔਰ ਪਹਿਲਾਂ ਵੀ ਸੰਗਤ ਵੱਲੋਂ ਹੋਰ ਵੀ ਸ਼ਬਦ ਹੁਕਮ ਹਨ ਪਰ ਬੰਦਿਸ਼ ਪੁਰਾਣੀ ਹੈ ਆਪ ਜੀ ਨੇ ਸੁਣੀ ਵੀ ਹੋਏਗੀ ਪਰ ਇਹਦੇ ਵਿੱਚ ਜੋ ਮੁੱਲਾਂ ਨੂੰ ਸੰਬੋਧਨ ਹੈ ਬਸ ਉਹੀ ਇਸ ਸ਼ਬਦ ਦੀ ਕੰਪੋਜੀਸ਼ਨ ਦੀ ਕਮਾਲ ਹੈ ਮੁੱਲਾ ਕਹੋ ਨਿਆਂ ਖੁਦਾਈ ਸੋ ਜਿਸ ਤਰ੍ਹਾਂ ਕੱਲ੍ਹ ਬੰਦ ਸਿਖਾਈ ਸੀ ਅਤੇ ਇਸ ਨੇ ਹੁਕਮ ਹੋ ਗਿਆ ਕਿ ਇਹ ਵੀ ਸੁਣਾਓ ਸੋ ਆਓ ਬੜੇ ਪਿਆਰ ਨਾਲ

ਕਰ ਆਏ ਬਾਣਾ ਵੀ ਪਾ ਲਿਆ ਅੰਮ੍ਰਿਤ ਵੀ ਛਕ ਲਿਆ ਪਰ ਜੇ ਅੰਦਰੋਂ ਕਪਟ ਨਾ ਗਿਆ ਤੇ ਕੋਈ ਫਾਇਦਾ ਨਹੀਂ ਅੰਦਰੋਂ ਨਿਰਮਲ ਬਾਹਰੋਂ ਸਤਿਗੁਰ ਐਸੀ ਕਿਰਪਾ ਕਰੋ ਸਾਡੇ ਸਾਰਿਆਂ ਦੇ ਮਨ ਧੁੱਪ ਜਾਣ ਬਾਣੀ ਧੋਂਦੀ ਹੈ ਬਾਣੀ ਪਾਕ ਪਵਿੱਤਰ ਕਰਦੀ ਹੈ ਬਾਣੀ ਨਿਰਮਲ ਕਰਦੀ ਹੈ ਵੱਧ ਤੋਂ ਵੱਧ ਬਾਣੀ ਪੜ੍ਹਨੀ ਚਾਹੀਦੀ ਹੈ ਗੁਰਸਿੱਖਾਂ ਦੀ ਗੁਰਮੁਖਾਂ ਦੀ ਸੰਗਤ ਕਰਨੀ ਚਾਹੀਦੀ ਹੈ ਚਾਹ ਉਜੂ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚੱਲ ਰਹੇ ਕੀਰਤਨ ਦਰਬਾਰ ਦੀ ਦੂਜੀ ਲੜੀ ਸਮਾਪਤ ਹੋਈ ਹੈ। ਭਾਈ ਅਨੰਤਵੀਰ ਸਿੰਘ ਜੀ ਨੇ ਆਪ ਜੀ ਨੂੰ ਕੀਰਤਨ ਦੁਆਰਾ ਬਹੁਤ ਪ੍ਰਸੰਨ ਕੀਤਾ ਹੈ। ਇਹ ਧਾਰਮਿਕ ਦਸ਼ਾ ਹੈ, ਕਿਉਂਕਿ ਤਿੰਨ ਉਸ ਸਮੇਂ ਦਸ਼ਾ ਸਨ, ਰਾਜਸੀ, ਸਮਾਜਕ ਤੇ।
1: ਹੁਣ ਮੈਂ ਬੇਨਤੀ ਕਰਦਾ ਹਾਂ ਭਾਈ ਨਰਿੰਦਰ ਸਿੰਘ ਜੀ ਤੇ ਉਹਨਾਂ ਦਾ ਜੱਥਾ ਜੀ ਸਾਰੇ ਸਟੇਜ ਤੇ ਆ ਜੀ, ਤੇ ਜੋ ਸ਼ੁੱਕਰਵਾਰ ਤੋਂ ਸ਼ੁਰੂ ਹੋ ਕੇ ਇਕੱਤੀ ਰਾਗ ਦਰਬਾਰ ਨਿਰਧਾਰਤ ਰਾਗਾਂ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਵਸ ਨੂੰ ਸਮਰਪਿਤ ਹਰ ਸਾਲ ਦੀ ਤਰ੍ਹਾਂ ਹੋ ਰਿਹਾ ਹੈ। ਤੇ ਇਹ ਅੱਜ ਦੋ ਰਾਗਾਂ ਵਿੱਚ ਕੀਰਤਨ ਕਰਨਗੇ, ਰਾਗ ਬਿਲਾਵਲ ਤੇ ਰਾਗ ਰੋਟੀ। ਭਾਈ ਸਾਹਿਬ ਦਾ ਸਮਾਂ ਹੈ 12:40।

ਕੋਟਾਨ ਕੋਟ ਧੰਨਵਾਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੱਚੇ ਪਾਤਸ਼ਾਹ ਸਾਹਿਬ ਜੀ ਦਾ ਕੋਟਾਨ ਕੋਟ ਧੰਨਵਾਦ ਆਪ ਸਾਰੀਆਂ ਸੰਗਤਾਂ ਦਾ ਕੋਟਾਨ ਕੋਟ ਧੰਨਵਾਦ ਗੁਰੂ ਘਰ ਦੇ ਪ੍ਰਬੰਧਕ ਸਾਹਿਬਾਨ ਗੁਰੂ ਘਰ ਦੇ ਸੇਵਾਦਾਰ ਸਾਰਿਆਂ ਦਾ ਧੰਨਵਾਦ ਫਤਿਹਗੜ੍ਹ ਦੀਆਂ ਸੰਗਤਾਂ ਦਾ ਹਾਰਦਿਕ ਤੌਰ ਤੇ ਧੰਨਵਾਦ ਜਿਨ੍ਹਾਂ ਨੇ ਉਪਰਾਲਾ ਕਰਕੇ ਸ਼ਹੀਦੀ ਦਿਵਸ ਚਾਰੇ ਸਾਹਿਬਜ਼ਾਦੇ ਮਾਤਾ ਗੁਜਰ ਕੌਰ ਆਪ ਜੀ ਦੀ ਯਾਦ ਵਿੱਚ ਬਾਣੀ ਦੇ ਪ੍ਰਵਾਹ ਚਲਾ ਕੇ ਸਤਿਗੁਰੂ ਦੀ ਸ਼ਰਧਾ ਦੇ ਫੁੱਲ ਅਤੇ ਦੀਵਾਨ ਸਜੇ ਆਪ ਜੀ ਨੇ ਕੀਰਤਨ ਸਰਵਨ ਕੀਤਾ ਹੈ। ਸਤਿਗੁਰੂ ਕਿਰਪਾ ਕਰਨ ਬਖਸ਼ਿਸ਼ ਕਰਨ ਸਰਬੱਤ ਸੰਗਤਾਂ ਦੇ ਸਿਰ ਤੇ ਫਤਿਹਗੜ੍ਹ ਸਾਹਿਬ ਦੀਆਂ ਸੰਗਤਾਂ ਦੇ ਸਿਰ ਤੇ ਸਤਿਗੁਰੂ ਜੀ ਦਾ ਮਿਹਰ ਭਰਿਆ ਹੱਥ ਹੋਵੇ। ਗੁਰਸਿੱਖੀ ਦਾ ਜੀਵਨ ਗੁਰੂ ਕਰਕੇ ਕੀਰਤਨੀਏ ਸਾਰਿਆਂ ਦਾ ਧੰਨਵਾਦ। ਮਹਾਨ ਮਹਾਨ ਕੀਰਤਨੀਏ ਆਪ ਜੀ ਦੀ ਸੇਵਾ ਵਿੱਚ ਹਾਜ਼ਰ ਰਹਿੰਦੇ ਨੇ। ਭਾਗਾਂ ਵਾਲੇ ਉਹ ਸਤ ਸੰਗਤ ਸਤਿਗੁਰੂ ਬਖਸ਼ਿਸ਼ ਕਰਨ, ਇਸੇ ਤਰ੍ਹਾਂ ਨਾਮ ਬਾਣੀ ਨਾਲ ਜੁੜ ਕੇ ਆਪਣੇ ਜੀਵਨ ਨੂੰ ਸਫਲ ਕਰਦੇ ਰਹੀਏ। ਪੂਰਾ ਹਫ਼ਤਾ ਸਤਿਗੁਰ ਦੇ ਦਾਤੇ ਇੱਥੇ ਆਪਾਂ ਹਾਜ਼ਰੀਆਂ ਭਰੀਆਂ ਨੇ, ਵਚਨ ਕਰਦੇ ਹਾਂ, ਬਾਣੀ ਪੜ੍ਹਦੇ ਹਾਂ, ਅਨੇਕ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਬੇਅਦਬੀਆਂ ਬਖਸ਼ ਲੈਣੀਆਂ ਜੀ। ਇੱਕ ਵਾਰੀ ਫਿਰ ਸਰਬੱਤ ਸੰਗਤਾਂ ਦਾ ਪ੍ਰਬੰਧਕ ਸਾਹਿਬਾਨਾਂ ਦਾ ਸਾਰਿਆਂ ਦਾ ਹਾਰਦਿਕ ਤੌਰ ਤੇ ਧੰਨਵਾਦ। ਭੁੱਲ ਚੁੱਕਦੀ ਸ਼ਮਾ ਸਾਰੇ ਅਸੀਸ ਬਖਸ਼ੋ, ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਸਾਰੇ ਗੁਰੂ ਸਾਹਿਬਾਨ, ਸਾਰੀ ਨਾਨਕ ਜੋਤ ਸਾਨੂੰ ਅੰਮ੍ਰਿਤ ਦੀ ਇੰਪੋਰਟੈਂਸ ਬਾਰੇ, ਅੰਮ੍ਰਿਤ ਦੇ ਮਹੱਤਵ ਬਾਰੇ ਦੱਸ ਰਹੇ ਨੇ।

ਗੁਰੂ ਪਿਆਰੀ ਸਾਧ ਸਿੰਘ ਜੀ ਆਪ ਜੀ ਦਾ ਸ਼ੁਕਰ ਹੈ ਕਿ ਜੁਗੋ ਜੁਗੋ ਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਹਜ਼ੂਰੀ ਦੇ ਵਿੱਚ ਆਪ ਸਭ ਨੇ ਸਾਨੂੰ ਅਸੀਸ ਪ੍ਰਦਾਨ ਕੀਤੀ ਹੈ। ਪ੍ਰਬੰਧਕਾਂ ਦੇ ਵੀ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਨੇ ਅਵਸਰ ਦਿੱਤਾ। ਆਪ ਸਭ ਨੂੰ ਕੋਟਾਨ ਕੋਟ ਮੁਬਾਰਕ ਹੈ ਗੁਰੂ ਅੰਗਦ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਦੀਆਂ। ਬਹੁਤ ਅੱਛਾ ਸਬੱਬ ਬਣਦਾ ਨਹੀਂ ਤੇ ਕੀਰਤਨੀ ਉਹੀ ਚੁਨੀਦਾ ਸ਼ਬਦ ਗਾ ਕੇ ਆਪਣੀ ਹਾਜ਼ਰੀ ਲਗਵਾ ਦਿੰਦੇ ਨੇ। ਸੋ ਬਹੁਤ ਅੱਛਾ ਇਹਨਾਂ ਨੇ ਪ੍ਰਬੰਧ ਸਿਰਜਿਆ ਹੈ ਕਿ ਸਾਰੇ ਗੁਰੂ ਸਾਹਿਬਾਨ ਦੀ ਬਾਣੀ, ਔਰ ਅਸੀਂ ਚਾਹਾਂਗੇ ਕਿ ਇਸੇ ਤਰ੍ਹਾਂ ਹੀ ਅਗਰ ਭਗਤ ਸਾਹਿਬਾਨ ਦੀ ਬਾਣੀ ਔਰ ਬਾਕੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਵੀ ਗਾਇਨ ਇਸੇ ਤਰ੍ਹਾਂ ਹੁੰਦਾ ਰਹੇ ਤੇ ਦੂਸਰੀਆਂ ਕਮਿਊਨਿਟੀਜ਼ ਵੀ ਸਾਡੇ ਨਾਲ ਜੁੜਨ ਗਈਆਂ ਔਰ 1430 ਪੰਨਿਆਂ ਦੇ ਵਿੱਚੋਂ ਸਾਰੀ ਬਾਣੀ ਦਾ ਅਸੀਂ ਹੌਲੀ ਹੌਲੀ ਜਿਹੜਾ ਗਾਇਨ ਹੈ ਸ਼ਬਦ ਰੂਪ ਦੇ ਵਿੱਚ ਆਪਣੇ ਮਨ ਵਿੱਚ ਵਸਾਵਾਂਗੇ, ਗਾਇਨ ਕਰਾਂਗੇ, ਕੀਰਤਨ ਕਰਾਂਗੇ। ਕੀਰਤਨ ਭਗਤੀ ਹੈ ਕਲ ਯੁਗ ਮਹਿ ਹੈ ਕੀਰਤਨ ਪ੍ਰਧਾਨਾ, ਔਰ ਗੁਣ ਗੋਬਿੰਦ ਗਾਵ ਹੋ ਸਭ ਹਰਜਨ ਰਾਗ ਰਤਨ ਰਸਨਾ ਅਲਾਪ। ਬੜੀ ਖੁਸ਼ੀ ਹੈ ਕਿ ਆਉਣ ਵਾਲੇ ਸੈਪਟੰਬਰ ਦੇ ਵਿੱਚ ਸ਼ਾਇਦ ਇਹਨਾਂ ਨੇ ਪ੍ਰੋਗਰਾਮ ਉਲੀਕਿਆ ਹੈ ਕਿ ਗੁਰਮਤਿ ਸੰਗੀਤ ਦਰਬਾਰ ਵੀ ਸਜਣਗੇ, ਹੋਰ ਵੀ ਗੁਰਮਤਿ ਸੰਗੀਤ ਦੇ ਕੀਰਤਨ ਦੇ ਪ੍ਰੋਗਰਾਮ ਇੱਥੋਂ ਹੁੰਦੇ ਰਹਿੰਦੇ ਨੇ। ਇਸ ਲਈ ਅਸੀਂ ਬੜੇ ਸ਼ੁਕਰਗੁਜ਼ਾਰ ਹਾਂ। ਸਾਡੀਆਂ ਭੁੱਲਾਂ ਨਾ ਚਿਤਾਰਨਾ, ਖਿਮਾ ਕਰਨਾ, ਅਸੀਸ ਦੇਣਾ, ਫਤਿਹ ਦੀ ਸਾਂਝ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਪੁਰਬ ਹੈ ਨੀ, ਢਿੱਲੀ ਫਤਿਹ ਨਾ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

Thank you.

Thank you.

एक को सालाए एक मर एक को मनाए एक को एक

Thank you.

Sağ ol.

ஏ பரிசு ஜம்மே.